ਦਿਵਸ ਰਾਤ ਦਾਇਦਾ ਖੇਲ ਸਗਲ ਜਗਤ ਚੰਗੀਆਂ ਆ ਪਰਿਆਆ ਵਾ ਚਿਤ੍ਰ ਮਧੂਰ ਕਰਮੀ ਆਪ ਆਪਣੀ ਕੇ ਨਿੜਕ ਦੂਰ ਜਿਨੀ ਨਾਮ ਧਿਆਇਆ ਕੈ ਮਸਤਕਾਰ ਨਾਨਕ ਤੈਨੂੰ ਤੁਲ ਦੇ ਕੇ।

ਜੀਤਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਖਸ਼ਣੀ ਚੜ੍ਹਦੀ ਕਲਾ ਰੱਖਣੀ ਜਨਮ ਦਿੰਦੇ ਖੁਸ਼ੀਆਂ ਵਜਾਓ ਸਰਦਾਰ ਹਰਪ੍ਰੀਤ ਸਿੰਘ ਸੁਰਜੀਤ ਸਿੰਘ ਹੋਟਲ ਵਾਲੇ ਲੰਗਰਾਂ ਲਈ 500 ਰੁਪਏ ਆਦਰ ਕਰਦੇ ਦੀਰਘ ਆਯੂ ਦੇ ਅਰੋਗਤਾ ਬਖਸ਼ਣੀ ਚੜ੍ਹਦੀ ਕਲਾ ਰੱਖਣੀ ਸਲਾਨਾ ਬਰਸੀ ਦੇ ਨਿਮਿਤ ਸਵਰਗਵਾਸੀ ਬਲਵੰਤ

ಚಡದಿ ಕಲಾಭಕ್ಷಣಿ ਸਰਦਾਰ ਹਰਮਨ ਫਤਿਹ ਸਿੰਘ ਲੰਗਰਾਂ ਲਈ 200 ਰੁਪਏ ਆਦਰ ਕਰਦੇ ਸਵਰਗ ਵਾਸੀ ਜਗਜੀਤ ਕੌਰ ਜੀ ਆਤਮਕ ਸ਼ਾਂਤੀ ਲਈ ਪਰਿਵਾਰ ਵੱਲੋਂ ਮਾਇਆ ਆਦਰ ਹੋਈ ਅਮਨ

ਕਲਾਬਖਸ਼ਣੀ ਡਿਊਟੀ ਦੇ 10 ਸਾਲ ਪੂਰੇ ਹੋਣ ਦੇ ਖੁਸ਼ੀ ਵਿੱਚ ਸਰਦਾਰ ਬਲਵੀਰ ਸਿੰਘ ਚਰਨ ਸਿੰਘ ਜੀ

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਚ ਭੇਟਾਵਾਂ ਹਾਜ਼ਰ ਹੋਈਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਪਾਪ ਦੀ ਬਖਸ਼ਿਸ਼ ਹੋਵੇਗੀ, ਸਿਰੇ ਪਾਪ ਲਾ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਇੱਧਰ ਧਿਆਨ ਦਿਓ, ਅੰਮ੍ਰਿਤ ਵਿਲਾਕੀ ਸੱਜਣ ਪਹਿਲੀ ਵਾਰੀ ਅੰਮ੍ਰਿਤ ਚੱਕਰ ਸਾਧ ਸੰਗਤ ਜੀ, ਉਹ ਅੱਜ ਤਖ਼ਤ ਸਾਹਿਬ ਤੇ ਅੰਮ੍ਰਿਤ ਸੰਚਾਰ ਹੋਵੇਗਾ। ਜਿਨ੍ਹਾਂ ਸੰਗਤਾਂ ਨੇ ਪਹਿਲੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ, ਪੰਜ ਰੁਪਏ ਜਮ੍ਹਾਂ ਕਰਾਵਣ। ਜਿਨ੍ਹਾਂ ਸੰਗਤਾਂ ਨੇ ਦੂਜੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ, 25 ਰੁਪਏ ਤਨਖਾਹ ਜਮ੍ਹਾਂ ਕਰਾ ਕੇ ਸਾਰੇ ਅੰਮ੍ਰਿਤ ਬਲਾਕੀ ਸੱਜਣ ਕੇਸ਼ੀ ਇਸ਼ਨਾਨ ਕਰਕੇ ਚਿੱਟੇ ਕਛੇਰੇ ਸਵੱਛ ਵਸਤਰ ਪਹਿਨ ਕੇ ਸੋਹਣੀਆਂ ਦਸਤਾਰਾਂ ਸਜਾ ਕੇ ਪੰਜ ਕਕਾਰਾਂ ਦੇ ਨਾਲ ਤਿਆਰ ਹੋ ਕੇ ਤਖ਼ਤ ਸਾਹਿਬ ਤੇ 11:45 ਵਜੇ ਹਾਜ਼ਰ ਹੋ ਜਾਣ। ਅੱਜ ਅੰਮ੍ਰਿਤ ਪ੍ਰਚਾਰ ਹੋਵੇਗਾ ਜੀ।

Oh, my God.

ਵਨ ਛਕਿਆ ਧਰਮ ਹਿਤ ਸੀਸ ਦਿੱਤੇ ਸਿੱਖੀ ਸਿਦਕ ਨਹੀਂ ਆ ਰਿਹਾ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਦੀ ਸਾਵੇ ਬੁਲਾਰੇ।

ਚੇ ਤਾਵਨ ਕਾ ਸਦਕਾ ਸਰਬ ਸੁਖ ਹੋਵੇ। ਕਾਲਸੇ ਜੀ ਕੀ ਦੇਖਤੇ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ। ਧਰਮ ਕਾ ਜੈਕਾਰ ਖਾਲਸਾ ਦੀ ਸਾਵੇ ਬੁਲਾਰੇ। ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤਿ ਦਾਨ, ਬੁੱਧ ਵਿਵੇਕ ਰਹਿਤ ਰਿਛਾ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਬਾਬਾ ਅਟਲ ਜੀ, ਸੰਤੋਖਸਰ ਜੀ, ਵਿਵੇਕਸਰ ਜੀ, ਰਾਮਸਰ ਜੀ, ਕੌਲਸਰ ਜੀ, ਤਰਨ ਤਾਰਨ ਦੀ, ਤਾਪਿਆਣੀ ਦੀ, ਖਡੂਰ ਦੀ, ਗੁਰੂ ਕੀ ਬਾਵਲੀ, ਸ਼੍ਰੀ

ਇਮਾਨਦਾਰ ਦਿੱਲੀ ਮੈਂ ਸੀਸ ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸਤੋ ਚੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾ ਰਿਹਾ ਨਿਸ਼ਾਨ ਸਾਹਿਬ ਸਹਿਜ ਜੁਗਤ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬ

ਭੁੱਲ ਚੁੱਕ ਮੁਆਫ਼ ਕਰਨੀ, ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸੰਗਤਾਂ ਦੀ ਆਦਰੀ ਦਰ ਪ੍ਰਵਾਨ ਕਰਨੀ, ਯਾਤਰਾ ਸਫਲੀ ਕਰਨੀ, ਸਿੱਖ ਪੜ੍ਹਦੇ ਸੁਣਦੇ

0: ਕੇ ਆਪਣਾ ਜੀਵਨ ਸਫਲਾ ਕਰੋ ਜੀ।
1: ਸਤਨਾਮ।

एक ओंकार सतनाम कर्ता पुरख निर्भउ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਧਾਨ ਜਗਤਰ ਗੁਰੂ ਪੀਰਾਨ ਪੀਰ ਮੀਰਾਨ ਮੀਰ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੇ ਜਗ ਬੌਰਾਨੰਗ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਧੰਨ ਦਸ਼ਮੇਸ਼ ਪਿਤਾ ਖੜਗੇਸ਼ ਪਿਤਾ ਸਰਬੰਸਦਾਨੀ ਬਾਜਾ ਵਾਲੇ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਐਸੇ ਮਹਾਨ ਸਤਿਗੁਰੂ ਜੀ ਦਾ ਅਦੁੱਤੀ ਸਤੋਯੁਗੀ ਤਪੋ ਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਆਪ ਜੀ ਜਿੱਥੇ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦਿਦਾਰੇ ਕਰ ਰਹੇ ਹੋ ਉੱਥੇ ਨਾਲ ਹੀ ਅੰਮ੍ਰਿਤਮਈ ਬਾਣੀ ਦੇ ਪ੍ਰਵਾਹ ਵਗ ਰਹੇ ਹਨ। ਨਿੱਤ ਦੀ ਮਰਿਆਦਾ ਦੇ ਅਨੁਸਾਰ ਚੱਲ ਰਹੀ ਗੁਰਬਾਣੀ ਦੀ ਲੜੀਵਾਰ ਕਥਾ ਨੂੰ ਵਿਚਾਰਨ ਦਾ ਸਮਾਂ ਹੋਇਆ ਹੈ। ਸਾਧ ਸੰਗਤ ਜੀਓ, ਗੁਰੂ ਸਾਹਿਬ ਜੀ ਨੇ ਕਿਰਪਾਲਤਾ ਕਰਕੇ ਇਹ ਸਾਡੇ ਸਾਰਿਆਂ ਨੂੰ ਜੋ ਹੈ ਇਸ ਸਮੇਂ ਨੂੰ ਸਫਲ ਬਣਾਉਣ ਦੇ ਲਈ ਸਾਧ ਸੰਗਤ ਦੀ ਦਾਤ ਦਿੱਤੀ ਹੈ। ਇਹ ਵਿਰਲਿਆਂ ਨੂੰ ਹੀ ਪ੍ਰਾਪਤ ਹੁੰਦੀ ਹੈ। ਆਪ ਜੀ ਨਿੱਤ ਹੀ ਪੜ੍ਹਦੇ ਹੋ, ਵਿਚਾਰਦੇ ਹੋ, ਹਰ ਇੱਕ ਜੀ ਸਾਧ ਸੰਗ ਵਿੱਚ ਆ ਨਹੀਂ ਸਕਦਾ। ਕਈ ਕੋਟ ਮੰਗ ਹੈ ਸਾਤ ਸੰਗ, ਕਈ ਜਿਹੜੇ ਨੇ ਸੰਸਾਰ ਦੇ ਵਿੱਚ ਉਹ ਇਹ ਦਾਤ ਮੰਗ ਰਹੇ ਨੇ ਕਿ ਸਾਨੂੰ ਸਾਧ ਸੰਗਤ ਮਿਲ ਜਾਏ, ਤਾਂ ਵੀ ਉਹਨਾਂ ਨੂੰ ਨਹੀਂ ਮਿਲਦੀ ਹੈ। ਕਿਸੇ ਨੂੰ ਮਿਲ ਜਾਂਦੀ ਹੈ, ਕਿੰਨਾ ਨੂੰ ਮਿਲਦੀ ਹੈ? ਤਾਂ ਸੱਚੇ ਪਾਤਸ਼ਾਹ ਜੀ ਨੇ ਕਿਹਾ, ਜਿਨ੍ਹਾਂ 'ਤੇ ਪਰਮੇਸ਼ਰ ਵਾਹਿਗੁਰੂ ਜੀ ਦੀ ਕਿਰਪਾ ਹੈ, ਜਿਨ੍ਹਾਂ 'ਤੇ ਪਰਮੇਸ਼ਰ ਵਾਹਿਗੁਰੂ ਜੀ ਦੀ ਦਇਆ ਹੈ ਨਾ, ਸਮਝ ਲਓ ਇਹ ਅਸਲ ਨਿਸ਼ਾਨੀ ਹੈ ਕਿ ਵਾਹਿਗੁਰੂ ਜੀ ਦੀ ਦਇਆ ਕੀ ਹੈ, ਪਰਮੇਸ਼ਰ ਦੀ ਕਿਰਪਾ ਕੀ ਹੈ। ਅਸਲ ਕਿਰਪਾ ਅਤੇ ਦਇਆ ਦੀ ਨਿਸ਼ਾਨੀ ਹੈ ਸਾਧ ਸੰਗ ਮਿਲ ਜਾਣਾ। ਜਿਨ ਕੋ ਭਏ ਦਿਆਲ ਤਿੰਨ ਸਾਧੂ ਸੰਗ ਪਿਆ, ਅੰਮ੍ਰਿਤ ਹਰ ਕਾ ਨਾਮ ਤਿੰਨੀ ਜਨੀ ਜਪ ਲਿਆ। ਜਿਨ੍ਹਾਂ 'ਤੇ ਵਾਹਿਗੁਰੂ ਦਿਆਲ ਹੋ ਜਾਂਦਾ ਨਾ, ਪਰਮੇਸ਼ਰ ਦਿਆਲ ਹੋ ਜਾਂਦਾ, ਜਿਨ੍ਹਾਂ 'ਤੇ ਗੁਰੂ ਦਿਆਲ ਹੋ ਜਾਂਦਾ ਹੈ, ਉਹਨਾਂ ਨੂੰ ਇਹ ਸਾਧ ਸੰਗ ਦੀ ਦਾਤ ਪ੍ਰਾਪਤ ਹੋ ਜਾਂਦੀ। ਸੋ ਇਸ ਲਈ ਨਿੱਤ ਹੀ ਮੰਗਿਆ ਕਰੋ ਕਿ ਸੱਚੇ ਪਾਤਸ਼ਾਹ ਜੀ, ਇਹ ਆਪ ਜੀ ਨੇ ਕਿਰਪਾ ਕਰਨੀ ਹੈ ਕਿ ਸਾਨੂੰ ਇਹ ਸਾਧ ਸੰਗ ਨਾਲ ਜੋੜ ਕੇ ਰੱਖਣਾ ਹੈ। ਇਹ ਸਾਧ ਸੰਗ ਦੀ ਦਾਤ ਆਪ ਜੀ ਨੇ ਬਖਸ਼ਣੀ ਹੈ। ਕਥਾ ਕੀਰਤਨ ਦੀ ਦਾਤ ਜਿਹੜੀ ਹੈ, ਸਰਵਣ ਕਰਨ ਦੀ, ਮੰਨਣ ਦੀ, ਸੁਣਨ ਦੀ ਦਾਤ ਜਿਹੜੀ ਹੈ, ਇਹ ਆਪ ਜੀ ਨੇ ਬਖਸ਼ਣੀ ਹੈ। ਇਹ ਨਿੱਤ ਮੰਗ ਮੰਗਿਆ ਕਰੋ। ਜਦੋਂ ਇਹ ਮੰਗ ਮੰਗੋਗੇ, ਸਾਧ ਸੰਗਤ ਦੇ ਵਿੱਚ ਹੀ ਸਭ ਕੁਛ ਆ ਜਾਣਾ ਹੈ। ਜੀ ਦਾ ਨਿਸਤਾਰਾ ਹੀ ਸਾਧ ਸੰਗਤ ਜੀ ਇੱਥੇ ਹੋਣਾ ਹੈ। ਸੋ ਇਹ ਜਿਹੜੀ ਅਮੁੱਲੀ ਵਡਮੁੱਲੀ ਦਾਤ ਜੋ ਆਪਾਂ ਸਾਰਿਆਂ ਨੂੰ ਪ੍ਰਾਪਤ ਹੋਈ ਹੈ ਨਾ, ਇਹਦੇ ਲਈ ਕੋਟਾਨ ਕੋਟ ਸ਼ੁਕਰਾਨਾ ਕਰੀਏ ਸੱਚੇ ਪਾਤਸ਼ਾਹ ਜੀ ਦਾ। ਅਤੇ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਅੱਜ ਜੋ ਸ਼ਬਦ ਰਾਹੀਂ ਉਪਦੇਸ਼ ਦੇ ਰਹੇ ਹਨ, ਉਹਨਾਂ ਉਪਦੇਸ਼ਾਂ ਨੂੰ ਹਿਰਦੇ ਵਿੱਚ ਵਸਾਉਣ ਦਾ ਯਤਨ ਕਰੀਏ। ਉਸ ਤੋਂ ਪਹਿਲਾਂ ਸਾਰੀ ਇੱਕ ਵਾਰੀ ਰਸਨਾ ਨੂੰ ਕਰੋ ਪਵਿੱਤਰ, ਚਿੱਤ ਬਿਰਤਿਆਂ ਨੂੰ ਇਕਾਗਰ

ਤੀਜੇ ਪਾਤਸ਼ਾਹ ਧੰਨ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਇਹ ਵਾਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤੀ ਹੋਈ ਹੈ, ਮਲਾਰ ਦੀ ਵਾਰ ਹੈ। ਇਹਦੇ ਵਿੱਚ ਸਲੋਕ ਜਿਹੜੇ ਨੇ ਉਹ ਪਹਿਲੀ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਦੂਜੀ ਪਾਤਸ਼ਾਹੀ ਅਤੇ ਤੀਜੇ ਪਾਤਸ਼ਾਹੀ ਜੀ ਦੇ ਸਲੋਕ ਆਏ ਹਨ ਅਤੇ ਪੌੜੀ ਆਪ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ। ਸੋ ਜਿਵੇਂ ਪਿਛਲੇ ਰੋਜ਼ ਵੀ ਆਪ ਜੀ ਨੇ ਸਰਵਣ ਕੀਤਾ ਹੈ ਕਿ ਜਿਹੜਾ ਖਡੂਰ ਸਾਹਿਬ ਜੀ ਦੇ ਵਿੱਚ ਜਿਸ ਤਪੇ ਨੇ ਸਤਿਗੁਰੂ ਗੁਰੂ ਅੰਗਦ ਦੇਵ

0: ਦੱਸਿਆ ਸੀ ਜੇ ਕਰਕੇ ਤੁਸੀਂ ਗੁਰੂ ਸਾਹਿਬ ਜੀ ਨੂੰ ਬਾਹਰ ਕੱਢ ਦੋਗੇ ਤਾਂ ਤੁਹਾਡੇ ਨਗਰ ਦੇ ਵਿੱਚ ਮੀਂਹ ਆਵੇਗਾ, ਬਹੁਤ ਭਾਰੀ ਵਰਖਾ ਹੋਵੇਗੀ। ਤਾਂ ਵੀ ਵਰਖਾ ਨਹੀਂ ਹੋਈ ਤਾਂ ਉਹਨਾਂ ਨੇ ਪੰਚਾਇਤ ਸੱਦੀ ਹੈ, ਉਹਦੇ ਵਿੱਚ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਆਏ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਲੋਕਾਂ ਨੂੰ ਉਪਦੇਸ਼ ਦਿੱਤਾ ਅਤੇ ਮੁੱਖ ਹੋਏ ਬਚਨ ਕਹਿ ਦਿੱਤੇ, ਇਹ ਤਪੇ ਦੇ ਮਗਰ ਲੱਗ ਕੇ ਤੁਸੀਂ ਜੋ ਖਰਾਬੀ ਕੀਤੀ ਹੈ ਹੁਣ ਤਾਂ ਤੁਹਾਡੇ ਨਗਰ ਦੇ ਵਿੱਚ ਮੀਂਹ ਤਾਂ ਪੈਣਾ ਹੀ ਨਹੀਂ। ਕਹਿੰਦੇ ਫਿਰ ਹੁਣ ਕਿਵੇਂ ਪਏਗਾ? ਇੱਕ ਤਾਂ ਕਹਿੰਦੇ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਜਾ ਕਰਕੇ ਆਪਣੀ ਭੁੱਲ ਬਖਸ਼ਾਓ, ਅਤੇ ਦੂਜਾ ਇਹ ਜਿਹੜਾ ਤਪਾ ਹੈ ਇਹਨੂੰ ਜਿੱਧਰ ਤੁਸੀਂ ਲੈ ਕਰਕੇ ਜਾਓਗੇ ਜਿਹੜੇ ਇਲਾਕੇ ਦੇ ਵਿੱਚ ਜਿਸ ਦੇ ਜ਼ਮੀਨ ਦੇ ਉੱਥੇ ਲੈ ਕੇ ਜਾਓਗੇ ਉਹਨਾਂ ਉਹਨਾਂ ਜ਼ਮੀਨਾਂ 'ਤੇ ਜਿਹੜਾ ਹੈ ਉਹ ਮੀਂਹ ਵਰਖੇਗਾ। ਸੋ ਉਸ ਸਮੇਂ ਸਾਧ ਸੰਗਤ ਜੀ ਉਹ ਗੁਰੂ ਸਾਹਿਬ ਜੀ ਦੇ ਬਚਨ ਮੰਨ ਕੇ ਉਹ ਫਿਰ ਬਾਅਦ 'ਚ ਮੀਂਹ ਪਿਆ ਸੀਗਾ ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਵੇਲੇ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਯਾਦ ਕਰਦੇ ਹੋਏ ਜਦੋਂ ਆਪ ਜੀ ਗੁਰਿਆਈ 'ਤੇ ਬਹਿ ਗਏ ਤਾਂ ਤੀਜੇ ਪਾਤਸ਼ਾਹ ਜੀ ਨੇ ਇਹ ਸਲੋਕ ਫਿਰ ਉਚਾਰਨ ਕੀਤਾ ਹੈ ਅਤੇ ਆਪ ਜੀ ਇਸ ਪਾਵਨ ਬਚਨ ਵਿੱਚ ਹੁਕਮ ਕਰ ਰਹੇ ਹਨ। ਜਿਵੇਂ ਬਦਲ ਚੜ ਕੇ ਆਉਂਦੇ ਨੇ ਉਹਨੂੰ ਊਨਵ ਕਿਹਾ ਗਿਆ। ਹੁਣ ਵੀ ਵੇਖੋ ਬਦਲ ਜਿਹੜੇ ਨੇ ਉਹ ਚੜ੍ਹੇ ਹੋਏ ਹਨ। ਇੰਝ ਤਾਂ ਹਰ ਵੇਲੇ ਹੀ ਬਦਲ ਰਹਿੰਦੇ ਨੇ, ਪਰ ਜਦੋਂ ਇਹਨਾਂ ਬਦਲ ਦੇ ਵਿੱਚ ਜਿਹੜਾ ਹੈ ਪਾਣੀ ਇਕੱਠਾ ਹੋ ਜਾਂਦਾ ਹੈ ਤਾਂ ਇਹ ਕਾਲੇ ਹੋ ਜਾਂਦੇ ਹਨ। ਸੋ ਉਹਨਾਂ ਨੂੰ ਊਨਵ ਕਿਹਾ ਗਿਆ, ਊਨਵ ਊਨਵ ਆਇਆ। ਜਦੋਂ ਐਸੇ ਬਦਲ ਆ ਜਾਂਦੇ ਹਨ ਤਾਂ ਫਿਰ ਬਹੁਤ ਭਾਰੀ ਵਰਖਾ ਹੁੰਦੀ ਹੈ। ਬਰਸੇ ਲਾਏ ਝੜੀ, ਜਲ ਦੀਆਂ ਧਾਰਾਵਾਂ ਵਗਦੀਆਂ ਨੇ ਬਦਲਾਂ ਦੇ ਵਿੱਚੋਂ, ਝੜੀ ਲੱਗ ਜਾਂਦੀ ਹੈ ਮੀਂਹ ਦੀ ਵਰਖਾ ਦੀ, ਉਹ ਕਈ ਕਈ ਦਿਨ ਹਟਦੀ ਨਹੀਂ। ਇਵੇਂ ਜਦੋਂ ਬੱਦਲ ਚੜ ਕੇ ਆਉਂਦੇ ਹਨ ਤਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਭਾਰੀ ਵਰਖਾ ਹੁੰਦੀ ਹੈ ਉੱਥੇ ਪਿੰਡ ਵਿੱਚ। ਫਿਰ ਮਹਾਰਾਜ ਜੀ ਨੇ ਖਡੂਰ ਸਾਹਿਬ ਜੀ ਦੇ ਵਿੱਚ ਬਚਨ ਕੀਤੇ ਕਿ ਜੇ ਕਰਕੇ ਤੁਸੀਂ ਸਤਿਗੁਰੂ ਰੂਪੀ ਬੱਦਲ ਦਾ ਆਸਰਾ ਲਓਗੇ, ਧੰਨ ਸਤਿਗੁਰੂ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ ਆਸਰਾ ਲਓਗੇ ਤਾਂ ਤੁਹਾਡੇ ਨਗਰ ਦੇ ਵਿੱਚ ਭਾਰੀ ਜਿਹੜਾ ਹੈ ਫਿਰ ਮੀਂਹ ਵਰਖੇਗਾ।
1: ਨਾਨਕ ਭਾਣਾ ਚੱਲਾ ਕੰਤ ਕਾ।
0: ਜਿਵੇਂ ਕੋਈ ਸੁਹਾਗਵਤੀ ਇਸਤਰੀ ਹੈ, ਸੁਹਾਗਵਤੀ ਹੋਣਾ ਕੋਈ ਵੱਡੀ ਗੱਲ ਨਹੀਂ, ਪਰ ਸੁਹਾਗਵਤੀ ਦੇ ਨਾਲ ਜਿਹੜਾ ਹੈ ਉਹ ਸਾਧ ਸੰਗਤ ਦੀ ਸੁਚੱਜੀ ਹੋਣਾ ਬੜਾ ਜ਼ਰੂਰੀ ਹੈ। ਇੱਕ ਕੁਚੱਜੀ ਅਤੇ ਇੱਕ ਸੁਚੱਜੀ ਬਾਣੀ ਦੇ ਵਿੱਚ ਦੋ ਗੱਲਾਂ ਆਈਆਂ ਹਨ। ਜਿਹੜੇ ਆਪਣੀ ਪਤੀ ਆਗਿਆ ਦੇ ਵਿੱਚ ਰਹਿ ਕਰਕੇ ਆਪਣੇ ਜੀਵਨ ਨੂੰ ਨਿਰਵਾਹ ਕਰਨ ਵਾਲੀ ਇਸਤਰੀ ਹੈ, ਬੀਬੀ ਹੈ, ਉਹਨੂੰ ਜਿਹੜਾ ਹੈ ਉਹ ਸੁਚੱਜੀ ਕਿਹਾ ਗਿਆ। ਸੋ ਐਸੇ ਜਿਹੜੇ ਸੁਹਾਗਵਤੀ ਆਪਣੇ ਪਤੀ ਦੇ ਆਗਿਆ ਦੇ ਵਿੱਚ ਰਹਿਣ ਵਾਲੇ ਹਨ ਉਹ ਕੀ ਕਰਦੇ ਹਨ? ਉਹ ਮਾਣੇ ਸਦਾਰਲੀ, ਜਿਹੜੇ ਆਪਣੇ ਪਤੀ ਆਗਿਆ ਦੇ ਵਿੱਚ ਰਹਿੰਦੇ ਹਨ ਨਾ, ਆਪਣੇ ਪਤੀ ਦਾ ਹੁਕਮ ਮੰਨਦੇ ਹਨ ਤਾਂ ਉਹਨਾਂ ਨੂੰ ਪਤੀ ਦਾ ਪ੍ਰੇਮ ਮਿਲ ਜਾਇਆ ਕਰਦਾ ਹੈ। ਜਿਹੜੇ ਆਪਣੇ ਪਤੀ ਤੋਂ ਮੁਨਕਰ ਹੋ ਜਾਂਦੇ ਸਾਧ ਸੰਗਤ ਜੀ, ਉਹਨਾਂ ਨੂੰ ਫਿਰ ਕੁਛ ਨਹੀਂ ਮਿਲਿਆ ਕਰਦਾ। ਇੱਕ ਗੱਲ ਸੱਚ ਜਾਣੋ, ਜਿਹੜਾ ਇਹ ਅਧਿਆਤਮ ਦਾ ਮਾਰਗ ਹੈ ਇਸ ਦੇ ਪਾਂਧੀ ਜਿਹੜੇ ਨੇ ਹਰ ਕੋਈ ਬਣ ਸਕਦਾ ਹੈ। ਭਾਵੇਂ ਕੋਈ ਬੰਦਾ ਹੈ, ਕੋਈ ਇਸਤਰੀ ਹੈ, ਕੋਈ ਬੀਬੀ ਹੈ, ਕੋਈ ਭਾਈ ਹੈ, ਸਾਰੇ ਹੀ ਇਸ ਮਾਰਗ 'ਤੇ ਚੱਲ ਸਕਦੇ ਹਨ। ਪਰ ਇੱਕ ਸਾਡੀਆਂ ਭੈਣਾਂ ਨੂੰ, ਸਾਡੀਆਂ ਬੀਬੀਆਂ ਨੂੰ ਇੱਕ ਜਿਹੜਾ ਹੈ ਮਹਾਰਾਜ ਜੀ ਨੇ ਇੱਕ ਉਪਦੇਸ਼ ਵੱਖਰਾ ਦਿੱਤਾ, ਕਿਹਾ ਕਿ ਤੁਸੀਂ ਇਸ ਅਧਿਆਤਮ ਦੇ ਮਾਰਗ ਦੇ ਵਿੱਚ ਤਾਂ ਜੁੜੋਗੇ, ਥੋੜ੍ਹੀ ਜਿਹੀ ਜ਼ਿੰਮੇਦਾਰੀ ਵੱਡੀ ਹੋ ਗਈ ਨਾ, ਕਾਰਨ ਸੱਚ ਜਾਣਿਓ ਜੋ ਪੀੜਾ ਜੋ ਦਰਦ ਇੱਕ ਮਾਂ ਹੰਡਾਉਂਦੀ ਹੈ ਨਾ ਉਹ ਕੋਈ ਨਹੀਂ ਹੰਡਾ ਸਕਦਾ ਸੰਸਾਰ ਵਿੱਚ। ਬੰਦੇ ਨੂੰ ਤਾਂ ਮਹਾਰਾਜ ਜੀ ਨੇ ਸ਼ਕਤੀ ਨਹੀਂ ਦਿੱਤੀ, ਬੰਦਾ ਇੰਨਾ ਸਹਾਰ ਨਹੀਂ ਜੇ ਸਕਦਾ ਜਿੰਨੀਆਂ ਮਾਵਾਂ ਬੀਬੀਆਂ ਸਹਾਰ ਲੈਂਦੀਆਂ ਹਨ। ਸੋ ਇਵੇਂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੇ ਖੂਬੀ ਦਿੱਤੀ ਹੈ ਸਭ ਕੁਝ ਸਹਾਰਨ ਦੀ, ਅਤੇ ਮਹਾਰਾਜ ਜੀ ਕਥਨ ਕਰਦੇ ਹਨ ਕਿ ਤੁਹਾਡਾ ਜਿਹੜਾ ਅਧਿਆਤਮ ਦਾ ਮਾਰਗ ਹੈ ਉਹ ਇਹ ਹੈ ਕਿ ਤੁਸੀਂ ਆਪਣੀ ਪਤੀ ਦੇ ਆਗਿਆ ਦੇ ਵਿੱਚ ਰਹਿਣਾ। ਜਿਹੜੇ ਪਤੀ ਆਗਿਆ ਦੇ ਵਿੱਚ ਰਹਿ ਜਾਂਦੇ ਨੇ ਉਹਨੂੰ ਕੀ ਮਿਲਦਾ ਹੈ? ਇੱਕ ਵਾਰੀ ਭਗਤ ਜਿਹੜੇ ਫਰੀਦ ਜੀ ਹੋਏ, ਬਾਣੀ ਵੀ ਉਹਨਾਂ ਦੀ ਮਹਾਰਾਜ ਜੀ ਨੇ ਅੰਕਿਤ ਕੀਤੀ ਹੈ, ਫਰੀਦ ਸਾਹਿਬ ਜੀ ਨੇ ਬੜਾ ਤਪ ਕੀਤਾ।

0: ਬਾਰਾਂ ਸਾਲ ਜਿਹੜੇ ਨੇ ਪੁੱਠੇ ਉਹ ਰੁੱਖ 'ਤੇ ਲਮਕਦੇ ਰਹੇ, ਲਟਕਦੇ ਰਹੇ। ਬਾਰਾਂ ਸਾਲ ਦੀ ਤਪੱਸਿਆ ਖਤਮ ਹੋ ਜਾਣ ਮਗਰ ਆਪ ਜੀ ਨੇ ਉਸ ਸਮੇਂ ਜਲ ਦਾ ਸੋਮਾ ਸੀ, ਉੱਥੇ ਜਲ ਛਕਣ ਲਈ, ਇਸ਼ਨਾਨ ਕਰਨ ਲਈ ਆਏ ਸਨ ਅਤੇ ਇਸ਼ਨਾਨ ਕੀਤਾ ਤਾਂ ਸਾਧ ਸੰਗਤ ਜੀ ਵੇਖਿਆ ਇੱਕ ਚਿੜੀ ਜਿਹੜੀ ਹੈ ਉਹਨਾਂ ਦਾ ਜੋੜਾ, ਅਤੇ ਉਹ ਵਾਰ ਵਾਰ ਉਹਨਾਂ ਦੇ ਜਿਹੜੇ ਲੀੜੇ ਸਨ ਨਾ, ਉਹ ਲੀੜਿਆਂ ਨੂੰ ਕੱਪੜਿਆਂ ਨੂੰ ਜਿਹੜਾ ਹੈ ਪਹਿਲੇ ਹੀ ਉਹ ਲੀਰੋ ਲੀਰ ਹੋ ਚੁੱਕੇ ਸਨ, ਅਤੇ ਉਹਨਾਂ ਦੇ ਉਹ ਕੱਪੜਿਆਂ ਨੂੰ ਉਹ ਚਿੜੀਆਂ ਫੜ ਕੇ ਔਰ ਇੱਧਰ ਉੱਧਰ ਖਿਲਾਰ ਰਹੀਆਂ ਸਨ। ਉਹਨਾਂ ਨੇ ਨਿਗਾਹ ਪਾਈ ਕ੍ਰੋਧ ਦੀ ਨਿਗਾਹ ਦੇ ਨਾਲ, ਤਪ ਦੀ ਨਿਗਾਹ ਦੇ ਨਾਲ, ਉਹ ਜਿਹੜੀਆਂ ਨੇ ਚਿੜੀਆਂ ਉਹ ਪੰਛੀ ਜਿਹੜੇ ਨੇ ਭਸਮ ਵਿਭੂਤ ਹੋ ਗਏ, ਖਤਮ ਹੋ ਗਏ। ਜਦੋਂ ਪੰਛੀ ਖਤਮ ਹੋ ਗਏ, ਫਰੀਦ ਜੀ ਨੇ ਕਿਹਾ, ਕਹਿੰਦੇ ਮੇਰਾ ਤਾਂ ਤਪ ਬਲ ਬਹੁਤ ਹੀ ਹੋ ਗਿਆ, ਮੈਂ ਤਾਂ ਬੜੀ ਸਾਧਨਾ ਕੀਤੀ ਹੈ, ਇੰਨੀ ਸ਼ਕਤੀ ਪ੍ਰਾਪਤ ਕਰ ਲਈ ਕਿ ਜਿਸ 'ਤੇ ਮੈਂ ਨਿਗਾਹ ਪਾ ਦੇਵਾਂ ਨਾ ਉਹ ਭਸਮ ਹੋ ਜਾਇਆ ਕਰਦਾ ਹੈ। ਆਖਿਆ ਕਿ ਹੁਣ ਮੈਂ ਜਾ ਕਰਕੇ ਮੇਰੇ ਮਾਂ ਨੂੰ ਦੱਸਾਂਗਾ। ਕਾਰਨ ਫਰੀਦ ਜੀ ਦੇ ਜਿਹੜੇ ਮਾਤਾ ਜੀ ਸਨ ਨਾ, ਉਹ ਭਗਤਾਂ ਦੇ ਵਿੱਚ ਦੋ ਮਾਵਾਂ ਨੂੰ ਸੰਪੂਰਨ ਮਾਂ ਮੰਨਿਆ ਗਿਆ, ਇੱਕ ਤਾਂ ਭਗਤ ਧਰੂ ਜੀ ਦੀ ਮਾਤਾ ਅਤੇ ਇੱਕ ਭਗਤ ਫਰੀਦ ਸਾਹਿਬ ਜੀ ਦੀ, ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਛੋਟਿਆਂ ਹੁੰਦਾ ਹੋਈ ਹੀ ਪਰਮੇਸ਼ਰ ਨਾਲ ਜੋੜ ਦਿੱਤਾ, ਰੱਬ ਨਾਲ ਜੋੜ ਦਿੱਤਾ। ਐਸੀਆਂ ਮਾਵਾਂ ਧੰਨ ਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਜਿਹੜਾ ਹੈ ਇਹ ਬ੍ਰਹਮ ਗਿਆਨ ਦਾ ਉਪਦੇਸ਼ ਦੇ ਕਰਕੇ ਨਾਮ ਨਾਲ ਜੋੜਨਾ ਕੀਤਾ, ਉਹਨਾਂ ਨੂੰ ਧੰਨ ਕਿਹਾ ਗਿਆ। ਕਿਹਾ ਕਿ ਹੁਣ ਮੈਂ ਜਾ ਕੇ ਆਪਣੀ ਮਾਂ ਨੂੰ ਦੱਸਾਂਗਾ, ਮੇਰੇ ਅੰਦਰ ਬੜੀ ਸ਼ਕਤੀ ਆ ਗਈ। ਜਾਣ ਲੱਗੇ ਰਾਹ ਦੇ ਵਿੱਚ ਸਾਧ ਸੰਗਤ ਜੀ, ਉਹ ਕਿਸੇ ਦੇ ਖੂਹ 'ਤੇ ਜਿਹੜਾ ਹੈ ਪਿੰਡ ਦੇ ਖੂਹ 'ਤੇ ਲਾਗੇ ਆ ਗਏ ਅਤੇ ਸੋਚਿਆ ਚਲੋ ਇੱਥੇ ਜਲ ਪਾਣੀ ਛਕਦੇ ਹਾਂ। ਇੱਕ ਬੀਬੀ ਉਹ ਖੂਹ ਦੇ ਵਿੱਚੋਂ ਪਾਣੀ ਕੱਢ ਕੱਢ ਕੇ ਸਾਰਾ ਜਿਹੜਾ ਉਹ ਥੱਲੇ ਰੋਲ ਰਹੀ ਸੀ, ਉਹਨੇ ਖੂਹ ਵਿੱਚੋਂ ਪਾਣੀ ਕੱਢਣਾ ਥੱਲੇ ਪਾਈ ਜਾਣਾ। ਫਰੀਦ ਜੀ ਨੇ ਕਿਹਾ, ਕਹਿੰਦੇ ਮੈਨੂੰ ਜਲ ਛਕਾਉਣਾ ਕਰ। ਉਹਨੇ ਸਾਧ ਸੰਗਤ ਜੀ ਜਵਾਬ ਨਹੀਂ ਦਿੱਤਾ, ਦੂਜੇ ਵਾਰੀ ਕਿਹਾ, ਤੀਜੀ ਵਾਰੀ ਕਿਹਾ, ਉਹਨੇ ਜਵਾਬ ਨਹੀਂ ਦਿੱਤਾ। ਫਰੀਦ ਜੀ ਕਹਿਣ ਲੱਗੇ, ਤੈਨੂੰ ਪਤਾ ਮੈਂ ਕੌਣ ਹਾਂ? ਉਹ ਬੀਬੀ ਨੇ ਕਿਹਾ, ਕਹਿੰਦੇ ਮੈਨੂੰ ਪਤਾ ਹੈ ਤੂੰ ਹੁਣੀ ਜਿਹੜਾ ਦੋ ਪੰਛੀਆਂ ਨੂੰ ਜਿਹੜਾ ਸਵਾਹ ਕਰਕੇ ਇੱਧਰ ਆਇਆ ਹੈ ਅਤੇ ਸਾਡੇ ਕੋਲ ਆ ਕਰਕੇ ਜਿਹੜਾ ਉਹ ਜਲ ਮੰਗ ਰਿਹਾ ਹੈ। ਜਦੋਂ ਇਹ ਫਰੀਦ ਜੀ ਨੇ ਉਦੋਂ ਕੋਲੋਂ ਗੱਲ ਸੁਣੀ ਨਾ, ਦੰਗ ਰਹਿ ਗਏ। ਕਹਿੰਦੇ ਕਿਸੇ ਔਰ ਨੂੰ ਤਾਂ ਪਤਾ ਹੀ ਨਹੀਂ ਸੀ ਇਹ ਗੱਲ ਬਾਰੇ ਕਿ ਮੇਰੇ ਅੰਦਰ ਜੋ ਸ਼ਕਤੀ ਆਈ ਹੈ, ਮੈਨੇ ਉਹ ਪੰਛੀਆਂ ਨੂੰ, ਉਹਨਾਂ ਚਿੜੀਆਂ ਨੂੰ ਭਸਮ ਕਰ ਦਿੱਤਾ ਹੈ, ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਲੱਗਿਆ, ਤੈਨੂੰ ਕਿਵੇਂ ਪਤਾ ਲੱਗਿਆ, ਮੈਨੂੰ ਦੱਸਣਾ ਕਰ। ਉਹ ਬੀਬੀ ਨੇ ਕਿਹਾ, ਕਹਿੰਦੇ ਮੈਨੂੰ ਸਭ ਕੁਛ ਪਤਾ ਹੈ। ਕਹਿੰਦੇ ਕਿਵੇਂ ਪਤਾ ਲੱਗਿਆ? ਕਹਿੰਦੇ ਤੈਂ ਜੋ ਤਪੱਸਿਆ ਕੀਤੀ ਨਾ, ਉਹ ਤਪੱਸਿਆ ਮੈਂ ਆਪਣੇ ਘਰ ਵਿੱਚ ਹੀ ਜਿਹੜੀ ਉਹ ਪ੍ਰਾਪਤ ਕੀਤੀ ਹੈ। ਘਰ ਵਿੱਚ ਹੀ ਰਹਿ ਕੇ ਆਪਣੇ ਪਤੀ ਦੀ ਸੇਵਾ, ਆਪਣੇ ਬੱਚਿਆਂ ਦੀ ਸੇਵਾ ਕਰਕੇ ਮੇਰੇ ਕੋਲ ਐਸਾ ਤਪ ਬਲ ਹੈ ਕਿ ਮੈਂ ਸਭ ਕੁਛ ਕਰ ਸਕਦੀ ਹਾਂ। ਫਿਰ ਫਰੀਦ ਜੀ ਨੇ ਕਿਹਾ, ਇੱਥੇ ਪਾਣੀ ਕਾਤੋਂ ਰੋਲ ਰਹੀ ਹੈ। ਕਿਹਾ ਕਿ ਮੇਰੀ ਭੈਣ ਦੇ ਘਰ ਨਾ ਅੱਗ ਮੱਚ ਗਈ ਹੈ, ਮੈਂ ਇੱਧਰੋਂ ਹੀ ਪਾਣੀ ਪਾ ਕਰਕੇ ਉਸ ਅੱਗ ਨੂੰ ਠੰਡਾ ਕਰ ਰਹੀ ਹਾਂ। ਉਹ ਫਰੀਦ ਜੀ ਚਰਣੀ ਲੱਗ ਗਏ ਕਿ ਇੱਕ ਜਿਹੜੀ ਸੁਹਾਗਵਤੀ ਦੇ ਨਾਲ ਨਾਲ ਆਗਿਆ ਪਤੀ ਆਗਿਆ ਦੇ ਵਿੱਚ ਰਹਿ ਕਰਕੇ ਪਤੀ ਧਰਮ ਦੀ ਪ੍ਰਤਪਾਲਣਾ ਕਰਨ ਵਾਲੀ ਐਸੀ ਜਿਹੜੀ ਬੀਬੀ ਹੈ ਨਾ, ਉਹਨੂੰ ਘਰ ਬੈਠਿਆਂ ਹੀ ਸਾਧ ਸੰਗਤ ਜੀ ਉਹ ਸਾਰੀਆਂ ਹੀ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਇਆ ਕਰਦੀਆਂ ਹਨ। ਸੋ ਮਹਾਰਾਜ ਜੀ ਨੇ ਇਹ ਉਪਦੇਸ਼ ਦਿੱਤਾ ਹੈ ਕਿ ਪਹਿਲੇ ਆਪਣੇ ਟੱਬਰ ਦੀ ਸਾਂਭ ਕਰ, ਪਰਿਵਾਰ ਦੀ ਸਾਂਭ ਕਰਨੀ ਹੈ, ਨਾਲ ਨਾਲ ਬਾਣੀ ਵੀ ਜਪਣਾ ਹੈ। ਅਤੇ ਉਹ ਸਾਧ ਸੰਗਤ ਜੀ ਇੱਕ ਜਿਹੜੀ ਐਸੀ ਮਾਈ, ਇੱਕ ਐਸੀ ਬੀਬੀ ਜੋ ਇੱਕ ਨੇਮ ਬਣਾ ਲਵੇ ਨਾ, ਉਹ ਸਾਰੇ ਘਰ ਨੂੰ ਬਦਲ ਕੇ ਰੱਖ ਸਕਦੀ ਹੈ। ਜੇ ਕਰਕੇ ਆਪ ਜੀ ਪ੍ਰਸ਼ਾਦਾ ਤਿਆਰ ਕਰਨ ਵੇਲੇ ਨਾਮ ਜਪ ਲਓ, ਬਾਣੀ ਪੜ੍ਹ ਲਓ, ਉਹ ਪ੍ਰਸ਼ਾਦਾ ਜੋ ਵੀ ਖਾਵੇਗਾ ਉਹਦੇ ਲਈ ਉਹ ਪ੍ਰਸ਼ਾਦਾ ਪ੍ਰਸ਼ਾਦਾ ਨਹੀਂ ਰਹੇਗਾ, ਉਹ ਅੰਮ੍ਰਿਤ ਬਣ ਜਾਏਗਾ। ਇਹ ਬੀਬੀਆਂ ਦੇ ਵਿੱਚ ਮਹਾਰਾਜ ਜੀ ਨੇ ਸ਼ਕਤੀ ਦਿੱਤੀ ਹੈ। ਸੋ ਖੈਰ, ਸੱਚੇ ਪਾਤਸ਼ਾਹ ਜੀ ਕਥਨ ਕਰਦੇ ਹਨ, ਇਵੇਂ ਹੀ ਜਿਹੜੇ ਆਪਣੇ ਪਤੀ ਆਗਿਆ ਦੇ ਵਿੱਚ ਰਹਿ ਕਰਕੇ ਚੱਲਦੇ ਹਨ ਨਾ, ਤਾਂ ਉਹ ਆਪਣੇ ਪਤੀ ਦਾ ਸੁੱਖ ਮਾਨਣਾ ਕਰਦੇ ਹਨ, ਉਹ ਆਪਣੇ ਪਤੀ ਦੀ ਖੁਸ਼ੀ ਪ੍ਰਾਪਤ ਕਰਦੇ ਹਨ। ਜਿਹੜੇ ਉਹਨਾਂ ਦੇ ਆਗਿਆ ਵਿੱਚ ਹੁਕਮ ਵਿੱਚ ਰਹਿੰਦੇ ਹਨ, ਉਹਨਾਂ ਨੂੰ ਜਿਹੜਾ ਪਤੀ ਉਹ ਸਭ ਕੁਛ ਜਿਹੜਾ ਹੈ ਦੇ ਦਿੰਦਾ ਹੈ। ਸੋ ਇਸੇ ਪ੍ਰਕਾਰ ਪਾਤਸ਼ਾਹ ਜੀ ਜਗਿਆਸੂਆਂ ਨੂੰ ਉਪਦੇਸ਼ ਕਰਦੇ ਹਨ।
1: ਨਾਨਕ ਭਾਣਾ ਚੱਲਾ ਕੰਤ ਕਾ ਸੋ ਮਾਣ ਸਦਾ ਰਲੀ।
0: ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਜਿਹੜੇ ਭਾਣੇ ਵਿੱਚ ਜੀਵ ਰੂਪੀ ਇਸਤਰੀ, ਸਾਡਾ ਜਿਹੜਾ ਮਨ ਹੈ ਉਹ ਪਰਮੇਸ਼ਰ ਵਾਹਿਗੁਰੂ ਜੀ ਦੀ ਜੀਵ ਰੂਪੀ ਇਸਤਰੀ ਹੈ, ਇੱਕੋ ਹੀ ਇੱਕ ਪੁਰਖ ਹੈ ਵਾਹਿਗੁਰੂ, ਬਾਕੀਆਂ ਸਾਰੀਆਂ ਉਹਦੀਆਂ ਜੀਵ ਇਸਤਰੀਆਂ ਹਨ। ਜਿਹੜੇ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਰਜਾ ਵਿੱਚ ਰਹਿੰਦੇ ਹਨ ਨਾ, ਉਹਨਾਂ ਬਾਬਤ ਧੰਨ ਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਕਥਨ ਕਰਦੇ ਹਨ ਉਹ ਕੰਤ ਪਤੀ ਦਾ ਸੁੱਖ ਮਾਣਦੇ ਨੇ ਜਿਹੜੇ ਪਤੀ ਆਗਿਆ ਦੇ ਵਿੱਚ ਰਹਿੰਦੇ, ਜਿਹੜੇ ਪਰਮੇਸ਼ਰ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਆਗਿਆ ਦੇ ਵਿੱਚ ਰਹਿੰਦੇ ਹਨ, ਉਹ ਪਰਮੇਸ਼ਰ ਵਾਹਿਗੁਰੂ ਜੀ ਦਾ ਪਿਆਰ ਪ੍ਰਾਪਤ ਕਰ ਲੈਂਦੇ ਨੇ, ਉਹ ਵਾਹਿਗੁਰੂ ਪਰਮੇਸ਼ਰ ਜੀ ਤੋਂ ਸਭ ਕੁਛ ਪ੍ਰਾਪਤ ਕਰ ਲੈਂਦੇ ਨੇ। ਵਾਹਿਗੁਰੂ ਹੀ ਸਾਡਾ ਜਿਹੜਾ ਅਸਲ ਸਹੁਪਤੀ ਪਰਮੇਸ਼ਰ ਹੈ। ਇੱਕ ਵਾਰੀ ਨਾ ਇੱਕ ਰਾਜਾ ਸੀ ਅਤੇ ਉਹਦੀਆਂ ਦੋ ਰਾਣੀਆਂ ਸਨ, ਇੱਕ ਛੋਟੀ ਇੱਕ ਵੱਡੀ। ਅਤੇ ਜਿਹੜੀ ਛੋਟੀ ਸੀ ਸਾਧ ਸੰਗਤ ਜੀ, ਰਾਜਾ ਉਹਦੇ ਅਧੀਨ ਹੋ ਗਿਆ, ਵੱਡੀ ਨੂੰ ਵੇਖਦਾ ਹੀ ਨਹੀਂ ਸੀ, ਉਹਨੂੰ ਪੁੱਛਣਾ ਦੂਰ ਦੀ ਗੱਲ ਹੈ, ਉਹਨੂੰ ਤਾਂ ਵੇਖਦਾ ਵੀ ਉਹ ਨਹੀਂ ਸੀ। ਵੱਡੇ ਰਾਣੀ ਨੇ ਨਾ ਬੜਾ ਯਤਨ ਕੀਤਾ ਕਿ ਰਾਜਾ ਮੇਰੇ ਵੱਸ ਵਿੱਚ ਆ ਜਾਵੇ, ਮੇਰਾ ਪਤੀ ਹੈ ਮੇਰੇ ਵੱਸ ਵਿੱਚ ਆ ਜਾਵੇ। ਉਹ ਵੱਸ ਵਿੱਚ ਆਵੇ ਹੀ ਨਾ, ਉਹ ਛੋਟੀ ਦੇ ਮਗਰ ਹੀ ਰਹੇ। ਇੱਕ ਦਿਨ ਉਹਦੇ ਮਨ ਵਿੱਚ ਨਾ ਇੱਕ ਖਿਆਲ ਆਇਆ, ਉਹਨੇ ਛੋਟੀ ਰਾਣੀ ਦੇ ਕੋਲ ਜਾ ਕੇ ਬੇਨਤੀ ਕੀਤੀ, ਕਹਿੰਦੇ ਆ ਮੇਰਾ 9 ਲੱਖਾਂ ਹਾਰ ਲੈਣਾ ਕਰ। 9 ਲੱਖਾਂ ਹਾਰਨਾ, ਇਹ ਕੋਈ ਹਾਰ ਜਿਹੜਾ ਹੈ ਵਿਸ਼ੇਸ਼ ਨਹੀਂ, ਇਹਦੀ ਕੀਮਤ ਜਿਹੜੀ ਹੈ 9 ਲੱਖੇ ਹਾਰ ਦੀ, ਇਹ ਬੜੀ ਹੋਇਆ ਕਰਦੀ ਸੀ ਰਾਣੀਆਂ ਦੇ ਕੋਲ, ਇਹ 9 ਲੱਖਾਂ ਹਾਰ ਹੁੰਦਾ ਸੀਗਾ। ਉਹ 9 ਲੱਖਾਂ ਹਾਰ ਲੈ ਗਈ ਅਤੇ ਉਸ ਛੋਟੀ ਨੂੰ ਬੇਨਤੀ ਕੀਤੀ, ਕਹਿੰਦੇ ਇੱਕ ਦਿਨ ਮੈਨੂੰ ਆਪਣੇ ਜਿਹੜੇ ਪਤੀ ਰਾਜੇ ਨੂੰ ਮੈਨੂੰ ਇੱਕ ਦਿਨ ਜਿਹੜਾ ਹੈ ਮੇਲ ਲੈਣਾ ਕਰ, ਮੈਨੂੰ ਮਿਲਾਉਣਾ ਕਰ। ਨਿਤ ਹੀ ਰਾਜਾ ਤੇਰੇ ਕੋਲ ਆਉਂਦਾ ਹੈ ਅਤੇ ਮੈਂ ਇਹ 9 ਲੱਖਾਂ ਹਾਰ ਤੇਰੇ ਅੱਗੇ ਰੱਖ ਕੇ ਤੇਰੇ ਅੱਗੇ ਬੇਨਤੀ ਕਰਦੀ ਹਾਂ ਕਿ ਅੱਜ ਰਾਜੇ ਨੂੰ ਮੇਰੇ ਕੋਲ ਭੇਜਣਾ ਕਰ। ਸਾਧ ਸਿੰਘ ਜੀ ਉਹ ਰਾਣੀ ਮੰਨ ਗਈ, ਉਹਨੇ ਕਿਹਾ ਇਹ ਤਾਂ ਬੜਾ ਕੀਮਤੀ ਹਾਰ ਹੈ, ਮੈਨੂੰ ਵੀ ਇਹੋ ਜਿਹਾ ਹਾਰ ਨਹੀਂ ਸੀ ਮਿਲਿਆ, ਇਹ ਹਾਰ ਇਹਨੂੰ ਮਿਲਿਆ ਇਹਦੇ ਪਿੱਖੇ ਤੋਂ, ਮੈਨੂੰ ਨਹੀਂ ਸੀ ਮਿਲਿਆ ਇਹੋ ਜਿਹਾ ਕੋਈ ਹਾਰ। ਉਹਨੇ ਉਸੇ ਸਮੇਂ ਉਹ ਹਾਰ ਨਾ ਚੱਕ ਕੇ ਰੱਖ ਲਿਆ ਅਤੇ ਰਾਜੇ ਨੂੰ ਕਹਿ ਦਿੱਤਾ ਕਿ ਅੱਜ ਤੂੰ ਮੇਰੇ ਕੋਲ ਨਾ ਆਈ, ਅੱਜ ਤੇਰੀ ਵੱਡੀ ਜਿਹੜੀ ਹੈ ਰਾਣੀ ਤੇਰੀ ਉਡੀਕ ਕਰ ਰਹੀ ਹੈ, ਤੂੰ ਉਹਦੇ ਕੋਲ ਜਾਣਾ ਕਰ। ਉਹ ਰਾਜਾ ਚੱਲ ਕਰਕੇ ਅੱਜ ਵੱਡੀ ਦੇ ਕੋਲ ਆ ਗਿਆ ਅਤੇ ਵੱਡੀ ਜਿਹੜੀ ਉਹ ਬੜੀ ਖੁਸ਼ ਹੋਈ, ਰਾਜੇ ਦੀ ਸੇਵਾ ਕੀਤੀ ਬੜੇ ਪ੍ਰੇਮ ਭਾਵਨਾ ਦੇ ਨਾਲ। ਰਾਜਾ ਬੜਾ ਰੀਝ ਗਿਆ, ਕਹਿੰਦੇ ਅੱਜ ਤੂੰ ਕਿਵੇਂ ਜਿਹੜਾ ਮੇਰੇ ਨਾਲ ਮਿਲ ਗਈ, ਉਹ ਛੋਟੀ ਤਾਂ ਤੈਨੂੰ ਆਉਣੀ ਨਹੀਂ ਸੀ ਦਿੰਦੀ, ਅੱਜ ਕਿਵੇਂ ਉਹਨੇ ਤੈਨੂੰ ਛੱਡਤਾ। ਉਹ ਰਾਣੀ ਨੇ ਸਾਰੀ ਗੱਲ ਦੱਸੀ, ਕਿਹਾ ਕਿ ਇੱਕ 9 ਲੱਖਾਂ ਹਾਰ ਮੈਂ ਉਹਨੂੰ ਦੇ ਕਰਕੇ ਪੱਲਾ ਛਡਾਇਆ ਹੈ ਅਤੇ ਆਪ ਜੀ ਨੂੰ ਪ੍ਰਾਪਤ ਕੀਤਾ ਹੈ, ਆਪ ਜੀ ਮੇਰੇ ਕੋਲ ਆ ਗਏ ਹੋ ਜਦੋਂ ਮੈਂ 9 ਲੱਖਾਂ ਹਾਰ ਉਸ ਛੋਟੀ ਰਾਣੀ ਨੂੰ ਦੇ ਦਿੱਤਾ। ਰਾਜਾ ਸੁਣ ਕਰਕੇ ਬੜਾ ਖੁਸ਼ ਹੋਇਆ ਸਾਧ ਸੰਗਤ ਜੀ। ਉਹ ਸੋ ਇਵੇਂ ਹੀ ਸਾਡੇ ਮਨ ਵਿੱਚ ਨਾ ਦੋ ਪ੍ਰਕਾਰ ਦੀ ਬੁੱਧੀ ਹੈ, ਇੱਕ ਕਬੁੱਧੀ ਹੈ ਇੱਕ ਸਬੁੱਧੀ ਹੈ। ਇਹ ਮਨ ਨਾ ਦੋ ਨਾਲ ਵਿਆਇਆ ਗਿਆ ਜੀ, ਕਦੇ ਵੇਖੋ ਸੁਚੱਜੀ ਜਾਂ ਸਬੁੱਧੀ ਦੇ ਨਾਲ ਬਹੁਤ ਘੱਟ ਸਾਡਾ ਮਨ ਟਿਕਦਾ ਹੈ, ਹਰ ਵੇਲੇ ਕੁਬੁੱਧੀ, ਮਾੜੇ ਹੀ ਮੰਦੇ ਫੁਰਨੇ 9 ਗੋਲਕਾਂ ਦੁਆਰਾ ਸਰੀਰ ਦੇ ਜਿਹੜੇ ਨੇ ਇੰਦਰੀਆਂ ਦੇ ਦੁਆਰਾ, ਇਹ ਹਰ ਵੇਲੇ ਮੰਦੇ ਹੀ ਕਰਮ ਕਮਾਉਂਦਾ ਹੈ। ਇਸ ਬੁੱਧੀ ਨਾਲ ਨਹੀਂ ਆਪਣਾ ਮਿਲਾਪ ਕਰਦਾ, ਮਨ ਕੁਬੁੱਧੀ ਦੇ ਨਾਲ ਹੀ ਮਿਲਾਪ ਕਰ ਰਿਹਾ। ਅਤੇ ਜੇ ਕੁਬੁੱਧੀ ਰੂਪੀ ਇਸਤਰੀ ਨੂੰ ਮਨ 'ਚੋਂ ਕੱਢਣਾ ਹੈ, ਉਹਦਾ ਖੇੜਾ ਛਡਾਉਣਾ ਹੈ, ਤਾਂ ਉਹਨੂੰ ਵੀ ਜਿਹੜਾ ਫਿਰ 9 ਲੱਖਾਂ ਹਾਰ ਦੇਣਾ ਪੈਣਾ। ਉਹ ਕੁਬੁੱਧੀ ਨੂੰ ਦੇਣ ਲਈ ਫਿਰ ਸਬੁੱਧੀ ਕੀ ਲੈ ਕੇ ਆਵੇਗੀ? ਜੇ ਮਨ ਰੂਪੀ ਰਾਜੇ 'ਤੇ ਕਾਬੂ ਕਰਨਾ ਹੈ ਸਬੁੱਧੀ ਨੇ, ਉਹਨੂੰ ਸਾਧ ਸੰਗਤ ਜੀ ਸੇਵਾ ਰੂਪੀ, ਸਾਧ ਸੰਗਤ ਰੂਪੀ ਉਹਨੂੰ ਜਿਹੜਾ 9 ਲੱਖਾਂ ਹਾਰ ਕੁਬੁੱਧੀ ਅੱਗੇ ਰੱਖਣਾ ਪੈਣਾ। ਜਦੋਂ ਕਬੁੱਧੀ ਵਾਰ ਵਾਰ ਸਾਧ ਸੰਗ ਵਿੱਚ ਆਏਗੀ, ਵਾਰ ਵਾਰ ਸੇਵਾ ਕਰੇਗੀ, ਵਾਰ ਵਾਰ ਸਿਮਰਨ ਕਰਿਆ ਕਰੇਗੀ, ਅਤੇ ਇੱਕ ਦਿਨ ਮਨ ਰਾਜਾ ਜਿਹੜਾ ਹੈ ਉਹ ਸਬੁੱਧੀ ਦੇ ਨਾਲ ਰਲ ਜਾਣਾ ਹੈ। ਸਬੁੱਧੀ ਦੇ ਨਾਲ ਰਲ ਕਰਕੇ ਸਾਧ ਸੰਗਤ ਜੀਓ ਇਹਨੇ ਕੰਤ ਦੀ ਪਰਮੇਸ਼ਰ ਦੀ ਪ੍ਰਾਪਤੀ ਕਰ ਲੈਣੀ ਹੈ। ਸੋ ਮਾਣੇ ਉਹੀ ਪਰਮੇਸ਼ਰ ਦਾ, ਵਾਹਿਗੁਰੂ ਦਾ ਸੁੱਖ ਮਾਣਦੇ ਨੇ ਜਿਹੜੇ ਪਰਮੇਸ਼ਰ ਦੇ ਪਾਣੇ ਦੇ ਵਿੱਚ ਚੱਲਦੇ ਹਨ। ਫਰੀਦ ਸਾਹਿਬ ਜੀ ਨੇ ਕਿਹਾ ਨਾ, ਕਿਹੜੇ ਉਹ 3 ਗੁਣ ਨੇ ਜਿਨ੍ਹਾਂ ਦੇ ਨਾਲ ਪਰਮੇਸ਼ਰ ਪਤੀ ਰੀਝ ਜਾਂਦਾ ਹੈ, ਪਤੀ ਨੂੰ ਰਜਾਉਣ ਲਈ ਨਾ 3 ਗੁਣ ਕਹੇ ਬਾਣੀ ਦੇ ਵਿੱਚ, ਨਿਵਣ ਸੋ ਅੱਖਰ ਖਵਣ ਗੁਣ ਜਹਿਬਾ ਮਣੀਆਂ ਮੰਤ, ਇਹ 3 ਪੈਣੇ ਵੇਸ ਕਰ ਤਾਂ ਵਸਾਵੀ ਕੰਤ। ਉਹ ਕੰਤ ਕਿਵੇਂ ਪਤੀ ਰੀਝਦਾ ਹੈ? ਜੇ ਜਿਹੜੀ ਘਰਵਾਲੀ ਹੈ ਨਾ, ਉਹਦੇ ਕੋਲ 3 ਗੁਣ ਹੋਣ, ਨਿਵਣ ਸੋ ਅੱਖਰ ਨਿਵ ਕੇ ਚੱਲਣਾ। ਕਈ ਵਾਰੀ ਹੋ ਜਾਂਦਾ ਘਰ ਵਿੱਚ ਕਲੇਸ਼, ਭਾਂਡੇ ਖੜਕਦੇ ਰਹਿੰਦੇ ਨੇ ਅਤੇ ਕਈ ਵਾਰੀ ਨਿਵਣਾ ਪੈਂਦਾ, ਕਈ ਵਾਰੀ ਆਪਾਂ ਨੂੰ, ਕਈ ਵਾਰੀ ਉਹਨਾਂ ਨੂੰ। ਸੋ ਜਦੋਂ ਨਿਵ ਕੇ ਰਹਿੰਦੇ ਨੇ ਫਿਰ ਕੀ ਆਉਂਦਾ? ਨਿਵਣ ਸੋ ਅੱਖਰ ਖਵਣ ਗੁਣ। ਕਈ ਐਸੀਆਂ ਗੱਲਾਂ ਹੁੰਦੀਆਂ ਨੇ, ਉਹਨੂੰ ਕਹਿੰਦੇ ਸਾਧ ਸੰਗਤ ਜੀ ਖਵਣ, ਯਾਨੀ ਛੱਡ ਦੇਣਾ। ਜਿਵੇਂ ਆਪਾਂ ਅਰਦਾਸ ਵਿੱਚ ਵੀ ਬੇਨਤੀ ਕਰਦੇ ਨਾ, ਵੇਖ ਕੇ ਅਣਡਿੱਠ ਕੀਤਾ, ਇਹ ਕਾਹਦੇ ਲਈ ਅਰਦਾਸ ਵਿੱਚ ਬੇਨਤੀ ਕੀਤੀ ਗਈ? ਇਹ ਹਰ ਇੱਕ ਦੇ ਕੋਲ ਦਾਤ ਨਹੀਂ ਆ ਸਕਦੀ। ਅਸੀਂ ਕਿਸੇ ਦਾ ਜਿਹੜਾ ਮਾੜਾ ਅਵਗੁਣ ਵੇਖ ਕਰਕੇ ਨਾ ਬੜੇ ਖੁਸ਼ ਹੁੰਦੇ ਹਾਂ ਅਤੇ ਉਹਦੇ ਵਿੱਚ ਵਾਰ ਵਾਰ ਦੋਸ਼ੀ ਕੱਢੀ ਜਾਂਦੇ ਹਾਂ ਅਤੇ ਆਪਣੇ ਆਪ ਨੂੰ ਵੇਖਦੇ ਕੋਈ ਨਹੀਂ। ਸੋ ਇਹ ਦਾਤ ਗੁਰੂ ਸਾਹਿਬ ਜੀ ਕੋਲੋਂ ਸਾਡੇ ਸਿੱਖਾਂ ਨੇ ਇਹ ਦਾਤ ਮੰਗੀ ਮਹਾਰਾਜ ਜੀ ਵੇਖ ਕੇ ਅਣਡਿੱਠ ਕਰਨ। ਕਈ ਐਸੀਆਂ ਗੱਲਾਂ ਹੁੰਦੀਆਂ ਨੇ ਘਰ ਵਿੱਚ ਵੀ ਬਾਹਰ ਵੀ ਕਿ ਉਹ ਅਣਡਿੱਠ ਕਰਨਾ ਪੈਂਦਾ। ਹਰ ਵਾਰੀ ਆਪਾਂ ਕਿਸੇ ਦਾ ਜਿਹੜਾ ਔਗੁਣ ਨਹੀਂ ਕੱਢ ਸਕਦੇ, ਕਾਰਨ ਸਾਡੇ ਵਿੱਚ ਹੀ ਇੰਨੇ ਜਿਹੜੇ ਨੇ ਗੁਣ ਨਹੀਂ ਗਏ ਕਿ ਅਸੀਂ ਲੋਕਾਂ ਦੇ ਔਗੁਣ ਕੱਢੀਏ। ਸੋ ਇਹ ਦਾਤ ਮੰਗੀਏ ਵੇਖ ਕੇ ਅਣਡਿੱਠ ਕਰਨਾ, ਇਵੇਂ ਖਵਣ ਗੁਣ ਕਈ ਗੱਲਾਂ ਜਿਹੜੀਆਂ ਨੇ ਉਹਨੂੰ ਪਾਸੇ ਛੱਡ ਕੇ ਜਿਹੜਾ ਅੱਗੇ ਵਧਣਾ ਪੈਂਦਾ ਹੈ। ਸੋ ਤੀਜਾ ਜਿਹੜਾ ਹੈ ਗੁਣ ਦੱਸਿਆ, ਉਹ ਦੱਸਿਆ ਹੈ ਸ਼ੁਭ ਬੋਲ ਬੋਲਣੇ, ਚੰਗੇ ਬੋਲ ਬੋਲਣੇ। ਜਹਿਬਾ ਮਣੀਆ ਮੰਤ, ਤੁਹਾਡੇ ਜਹਿਬਾ ਤੋਂ ਸੋਹਣੇ ਸੋਹਣੇ ਬੋਲ ਆਉਣ। ਸਾਧ ਸੰਗਤ ਜੀ ਵੇਖੋ, ਬੰਦਾ ਜਿਹੜਾ ਹੈ ਨਾ ਮਾਇਆ ਦੇ ਵਿੱਚ ਕੰਜੂਸੀ ਕਰ ਸਕਦਾ। ਅਸੀਂ ਮਾਣ ਸਕਦੇ ਹਾਂ ਕਿ ਬੜੀ ਇਹਨੇ ਮਾਇਆ ਇਕੱਠੀ ਕੀਤੀ ਹੈ, ਮਾਇਆ ਦੇਣ ਤੋਂ ਲੋਕ ਬੜੀ ਕੰਜੂਸੀ ਕਰਦੇ ਨੇ। ਕਿਸੇ ਵਿਦਵਾਨ ਨੇ ਗੱਲ ਦੱਸੀ ਏ ਕਿ ਪ੍ਰਿਯ ਬਚਨਨ ਕੇ ਬੋਲਤੇ ਹੋਤ ਤ੍ਰੀ ਪਵਨ ਪ੍ਰਮੋਦ, ਤਾਂ ਤੇ ਪ੍ਰਿਯ ਬਚਨਨ ਬੋਲੀਏ ਤਾਂ ਮੈਂ ਕਿਰਪਣਤਾ ਕੌਣ। ਕਹਿੰਦੇ ਪ੍ਰਿਯ ਬਚਨਨ, ਚੰਗੇ ਬੋਲ ਬੋਲਣ ਲਈ ਕਾਦੀ ਕੰਜੂਸੀ, ਤੇਰੀ ਮਾਇਆ ਥੋੜ੍ਹੀ ਲੱਗਣੀ ਹੈ। ਆਪਾਂ ਨੂੰ ਕੁਝ ਖਰਚਣਾ ਪੈਣਾ ਕਿਸੇ ਨਾਲ ਤੋਂ, ਚੰਗੇ ਬੋਲ ਬੋਲ ਲਈਏ, ਖਿੜੇ ਮੱਥੇ ਇੱਕ ਦੂਜੇ ਨੂੰ ਮਿਲਿਆ ਕਰੀਏ, ਦੋ ਕੁ ਚੰਗੇ ਪ੍ਰੇਮ ਦੇ ਬੋਲ ਬੋਲਾ ਕਰੀਏ, ਜਿਹਦੇ ਨਾਲ ਕੀ ਹੋਵੇ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਥਨ ਕਰਦੇ ਹਨ, ਮਹੌਕੇ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰ। ਜਿਹਨੂੰ ਸੁਣ ਕੇ ਪਿਆਰ ਆਵੇ, ਇਹ ਨਹੀਂ ਕਿ ਘਰ ਵਿੱਚ ਉਹ ਘਰ ਦੀ ਆ ਗਈ ਅਤੇ ਬੰਦਾ ਬੈਠਿਆ ਉਹਨੂੰ ਦੋ ਗਾਲਾਂ ਹੀ ਕੱਢੇ, ਉਹ ਆ ਗਿਆ ਅਤੇ ਇਹੀ ਗਾਲਾਂ ਕੱਢੇ, ਇਵੇਂ ਨਹੀਂ ਘਰ ਚੱਲਿਆ ਕਰਦਾ। ਮਹਾਰਾਜ ਜੀ ਨੇ ਕਿਹਾ ਇੱਕ ਦੂਜੇ ਦੇ ਨਾਲ ਜਿਹੜੇ ਨੇ ਉਹ ਪ੍ਰੇਮ ਭਰੇ ਬੋਲ ਬੋਲਣੇ ਹਨ, ਜਿਤ ਸੁਣ ਤਰੇ ਪਿਆਰ, ਜਿਹਨੂੰ ਸੁਣ ਕੇ ਪਿਆਰ ਆਵੇ। ਸਾਡੇ ਜੇ ਬੋਲ ਹੀ ਚੰਗੇ ਨਹੀਂ, ਸਾਡੇ ਬੋਲ ਦੇ ਵਿੱਚ ਗੱਲਾਂ ਹੀ ਇੱਕ ਦੂਜੇ ਨੂੰ ਆਉਂਦੀਆਂ ਨੇ, ਅਤੇ ਸਾਧ ਸੰਗਤ ਜੀ ਫਿਰ ਸਾਦਾ ਕਦੇ ਨਹੀਂ ਭਲਾ ਹੋ ਸਕਦਾ ਹੈ। ਸੋ ਇਵੇਂ ਚੰਗੇ ਬਚਨ ਬੋਲਣੇ ਹਨ, ਇਹ ਤਿੰਨ ਜਿਹੜੇ ਗੁਣ ਹੋਣ ਤਾਂ ਵਸ ਆਵੀ ਕੰਤ। ਇਵੇਂ ਹੀ ਪਰਮੇਸ਼ਰ ਨੂੰ ਜੇ ਪਾਉਣਾ ਹੈ ਨਾ, ਉਹ ਕੰਤ ਵਾਹਿਗੁਰੂ ਪਤੀ ਨੂੰ ਜੇ ਇਸ ਜੀਵ ਇਸਤਰੀ ਨੇ ਪਾਉਣਾ ਹੈ, ਤੇ ਜੀਵ ਇਸਤਰੀ ਦੇ ਕੋਲ ਵੀ ਇਹ ਤਿੰਨ ਗੁਣ ਹੋਣੇ ਚਾਹੀਦੇ ਹਨ। ਨਿਵਣ ਸਵਾਖਰ, ਨਿਵ ਕੇ ਰਹਿਣਾ, ਨਿਮਰਤਾ ਦੇ ਵਿੱਚ ਰਹਿਣਾ। ਖਵਣ ਗੁਣ ਵਿਕਾਰ ਜਿਹੜੇ ਨੇ ਉਹਨਾਂ ਨੂੰ ਖਾਉਣਾ ਪੈਣਾ, ਵਿਕਾਰਾਂ ਨੂੰ ਕੱਢਣਾ ਪੈਣਾ ਹੈ ਪਰਮੇਸ਼ਰ ਨੂੰ ਪ੍ਰਾਪਤ ਕਰਨ ਦੇ ਲਈ। ਸੇ ਅਤੇ ਨਾਲ ਹੀ ਕਿਹਾ ਗਿਆ ਕਿ ਜਹਿਬਾ ਮਣੀਆ ਮੰਤ, ਤੇ ਜਹਿਬਾ ਤੋਂ ਸਵਾਸ ਸਵਾਸ ਵਾਹਿਗੁਰੂ ਰੂਪੀ ਮੰਤਰ ਦਾ ਜਾਪ ਕਰਨਾ ਪੈਣਾ। ਇਹ ਤਿੰਨ ਗੁਣ ਹੋਣ ਤਾਂ ਪਰਮੇਸ਼ਰ ਪਤੀ ਰੀਝ ਜਾਂਦਾ ਹੈ, ਵਸ ਵਿੱਚ ਆ ਜਾਂਦਾ ਹੈ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਕਥਨ ਕਰਦੇ ਹਨ, ਨਾਨਕ ਪਾਣੇ ਚੱਲੇ ਕੰਤ ਕਹਿ। ਜਿਹੜੇ ਵਾਹਿਗੁਰੂ ਪਰਮੇਸ਼ਰ ਜੀ ਦੇ ਆਗਿਆ ਦੇ ਵਿੱਚ ਪਾਣੇ ਵਿੱਚ ਚੱਲਦੇ ਨੇ, ਉਹ ਮਾਣੇ ਸਦਾ ਰਲੀਆ। ਉਹ ਪਰਮੇਸ਼ਰ ਵਾਹਿਗੁਰੂ ਜੀ ਦੇ ਹੁਕਮ ਨੂੰ ਮੰਨ ਕੇ ਫਿਰ ਉਹ ਵਾਹਿਗੁਰੂ ਨੂੰ ਪ੍ਰਾਪਤ ਕਰ ਲੈਂਦੇ ਨੇ, ਇਕਮਿਕ ਹੋ ਜਾਂਦੇ ਹਨ, ਰਲੀਆ ਪ੍ਰੇਮ ਮਨਾਉਂਦੇ ਹਨ।
1: ਅੱਲਾ ਤੀਜਾ ਕਿਆ ਉੱਠ ਉੱਠ ਦੇਖੋ ਬਾਪੜੇ।
0: ਅੱਗੇ ਕਥਨ ਕਰਦੇ ਹਨ ਸੱਚੇ ਪਾਤਸ਼ਾਹ ਕਿ ਬਗ, ਬਗ ਕਿਹਨੂੰ ਕਿਹਾ ਗਿਆ? ਉਹ ਜਿਹੜਾ ਸਾਧ ਸੀ ਨਾ ਖਡੂਰ ਸਾਹਿਬ ਜੀ ਦੇ ਵਿੱਚ ਗੁਰੂ ਸਾਹਿਬ ਜੀ ਦੇ ਪ੍ਰਤੀ ਈਰਖਾ ਕਰਨ ਵੱਲ, ਉਹਨੂੰ ਕਿਹਾ ਗਿਆ ਇਹ ਸਾਧ ਨਹੀਂ ਬਗਲਾ ਹੈ। ਉਹ ਬਗਲਾ ਹੈ ਜਿਹੜਾ ਭੇਖ ਵਿਖਾ ਰਿਹਾ ਸੀ, ਉਹ ਸਾਧੂ ਥੋੜ੍ਹੀ ਸੀ, ਇਕੱਲਾ ਲਿਬਾਸ ਪਾ ਲਿਆ ਸੀ ਉਹਨੇ ਸਾਧੂ ਵਾਲਾ। ਸੋ ਐਸੇ ਜਿਹੜੇ ਜੀਵ ਸਨ ਉਹਨਾਂ ਬਾਬਤ ਕਿਹਾ ਕਿ ਤੁਸੀਂ ਕੀ ਉੱਠ ਉੱਠ ਕੇ ਹੇ ਸੰਸਾਰ ਦੇ ਜੀਓ, ਤੁਸੀਂ ਕੀ ਐਸੇ ਜਿਹੜੇ ਨੇ ਪੁਰਸ਼ਾਂ ਨੂੰ ਵੇਖਦੇ ਹੋ ਜਿਹੜੇ ਇਕੱਲੇ ਭੇਖ ਦੇ ਅਧੀਨ ਹਨ।
1: ਇਸ ਮੇਘਾ ਹੱਥ ਕਿਛ ਨਾਹੇ।
0: ਐਸੇ ਜਿਹੜੇ ਨਕਲੀ ਗੁਰੂ, ਦੰਬੀ ਪਖੰਡੀ ਗੁਰੂ ਹਨ, ਇਹਨਾਂ ਦੇ ਹੱਥ ਵਿੱਚ ਕੁਛ ਨਹੀਂ ਹੈ, ਇਹਨਾਂ ਦੇ ਵੱਸ ਕੁਛ ਨਹੀਂ ਹੈ। ਪਿਆਰਿਓ, ਜਿਹੜੇ ਇਕੱਲੇ ਡਿੰਬ ਤੇ ਭੇਖ ਦਿਖਾਉਣ ਵਾਲੇ ਦਸਵੇਂ ਪਾਤਸ਼ਾਹ ਜੀ ਨੇ ਬਚਨ ਕੀਤੇ, ਉਹਨਾਂ ਦਾ ਕੀ ਹਾਲ ਆਉਂਦਾ ਜੇ ਅਸੀਂ ਵੀ ਭੇਖੀ ਬਣ ਗਏ? ਕੋਈ ਭੇਖੀ ਹੈ ਉਹ ਇਕੱਲਾ ਲੋਕਾਂ ਨੂੰ ਭੇਖ ਵਿਖਾ ਕੇ ਭਰਮਾਂ ਵਿੱਚ ਪਾਉਂਦਾ ਹੈ, ਆਪਣੇ ਨਾਲ ਲਾਉਂਦਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਛੱਡ ਕੇ ਆਪਣੇ ਨਾਲ ਜੋੜਦਾ ਹੈ? ਕੋਈ ਪਰਮੇਸ਼ਰ ਨੂੰ ਛੱਡ ਕਰਕੇ ਕੋਈ ਆਪਣੇ ਨਾਲ ਜੋੜਨ ਵਾਲਾ ਹੈ? ਉਹਨੂੰ ਕਿਹਾ ਗਿਆ ਭੇਖੀ, ਤੇ ਉਹ ਭੇਖੀ ਕੈਸਾ ਹੈ? ਭੇਖ ਦਿਖਾਏ ਜਗਤ ਕੋ ਲੋਕਣ ਕੋ ਬਸਕੀਨ, ਅੰਤ ਕਾਲ ਕਾਟੀ ਕਟਿਓ ਬਾਸ ਨਰਕਮੋ ਲੀਨ। ਐਸੇ ਜਿਹੜੇ ਨੇ ਉਹ ਸਤ ਪੁਰਸ਼ ਨਹੀਂ, ਉਹਨਾਂ ਕੋਲੋਂ ਕੋਈ ਗਿਆਨ ਨਹੀਂ ਹੋਇਆ ਕਰਦਾ, ਉਹ ਪਾਰ ਉਤਾਰਾ ਕਰ ਨਹੀਂ ਸਕਦੇ। ਐਸੇ ਜਿਹੜੇ ਭੇਖੀ ਪੁਰਸ਼ ਹਨ, ਉਹ ਤਪੇ ਦੇ ਮਗਰ ਜਿਹੜੇ ਲੱਗੇ ਸਨ ਲੋਕ, ਉਹਨਾਂ ਨੂੰ ਕਿਹਾ ਕਿ ਇਸ ਮੇਘੇ ਹੱਥ ਕਿਸ਼ਨ ਆਏ। ਐਸੇ ਜਿਹੜੇ ਨਕਲੀ ਬਦਲ ਨੇ, ਕਈ ਵਾਰੀ ਬਦਲ ਤਾਂ ਆ ਜਾਂਦੇ ਨੇ, ਵਰਖਾ ਕੋਈ ਨਹੀਂ ਕਰਦੇ, ਅੱਗੇ ਉਹ ਧੋਖਾ ਦੇ ਦਿੰਦੇ ਨੇ, ਅੱਗੇ ਚਲੇ ਜਾਂਦੇ ਨੇ। ਇਵੇਂ ਹੀ ਕਹਿੰਦੇ ਜਿਹੜਾ ਹੈ ਅਸਲ ਜਿਹੜਾ ਬਦਲ ਨਹੀਂ ਪਾਵੇ, ਅਸਲ ਗੁਰੂ ਨਹੀਂ, ਤੁਸੀਂ ਇਹਦੇ ਮਗਰ ਕਾਤੋਂ ਲੱਗੇ ਹੋ, ਇਹਦੇ ਮਗਰ ਲੱਗੇ ਹੋ ਤੇ ਤੁਸੀਂ ਵੀ ਜਿਹੜਾ ਡੁੱਬਣਾ ਹੈ।
1: ਇਹੋ ਮੇਘ ਪਠਾਇਆ,
0: ਜਿਨ੍ਹਾਂ ਨੇ ਇਹ ਮੇਘ ਭੇਜਿਆ ਹੈ ਉੱਥੇ ਵਰਖਾ ਕਰਨ ਲਈ, ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਜੋ ਮੇਘ ਭੇਜੇ ਹਨ, ਜਿਹੜੇ ਅਸਲ ਗੁਰੂ ਹਨ।
1: ਰਾਖੋ ਮਨ ਮਾਹੇ,
0: ਉਸ ਵਾਹਿਗੁਰੂ ਪਰਮੇਸ਼ਰ ਨੂੰ, ਉਸ ਗੁਰੂ ਰੂਪੀ ਪਰਮੇਸ਼ਰ ਨੂੰ ਆਪਣੇ ਮਨ ਵਿੱਚ ਰੱਖਣਾ ਕਰੋ, ਆਪਣੇ ਮਨ ਨੂੰ ਉਹਦੇ ਨਾਲ ਜੋੜਨਾ ਕਰੋ। ਇਸੀ ਪ੍ਰਕਾਰ ਸਾਧ ਸੰਗਤ ਜੀ, ਉਹ ਜਿਸ ਵਾਹਿਗੁਰੂ ਪਰਮੇਸ਼ਰ ਜੀ ਨੇ ਗੁਰੂ ਰੂਪੀ ਬੱਦਲ ਦਿੱਤੇ ਅਤੇ ਨਾਮ ਰੂਪੀ ਬਾਣੀ ਰੂਪੀ ਵਰਖਾ ਕੀਤੀ ਹੈ, ਉਸ ਬਾਣੀ ਨੂੰ ਹਿਰਦੇ ਵਿੱਚ ਵਸਾਓ। ਤੈ ਰਾਖੋ ਮਨ ਮਾਹੇ, ਉਹਨੂੰ ਆਪਣੇ ਮਨ ਵਿੱਚ ਰੱਖੋ। ਬਾਣੀ ਸਾਡੇ ਮਨ ਵਿੱਚ ਹੋਣੀ ਚਾਹੀਦੀ ਹੈ। ਜੇ ਬਾਣੀ ਮਨ ਵਿੱਚ ਹੈ ਨਾ, ਜੇ ਗੁਰੂ ਕੀ ਬਾਣੀ ਮਨ ਵਿੱਚ ਹੈ ਤਾਂ ਬੰਦਾ ਕਦੇ ਵੀ ਸਾਧ ਸੰਗਤ ਜੀ ਕੁਛ ਗਲਤ ਨਹੀਂ ਕਰ ਸਕਦਾ, ਮੰਦੇ ਫੁਰਨੇ ਨਹੀਂ ਫੁਰ ਸਕਦੇ। ਜੇ ਬਾਣੀ ਮਨ ਵਿੱਚ ਹੈ ਉਹਦੇ ਕੋਲੋਂ ਕੋਈ ਪਾਪ ਕਰਮ ਨਹੀਂ ਹੋ ਸਕਦਾ। ਜੇ ਉਹਦੇ ਮਨ ਵਿੱਚ ਬਾਣੀ ਹੈ ਤਾਂ ਸਾਧ ਸੰਗਤ ਜੀ ਲੋਕ ਪ੍ਰਲੋਕ ਦੇ ਵਿੱਚ ਉਹ ਜੀਵ ਜਿਹੜਾ ਹੈ ਉਹਦਾ ਨਿਸਤਾਰਾ ਹੋ ਸਕਦਾ ਹੈ। ਇਹ ਬੇਨਤੀ ਕਰਨੀ ਹੈ ਕਿ ਬਾਣੀ ਨਾਲ ਜੁੜ ਕੇ ਰਹੀਏ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਜਿਹਨੇ ਉਹ ਮੇਘ ਪਠਾਇਆ, ਜਿਸ ਪੂਰੇ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਪਰਮੇਸ਼ਰ ਨੇ ਗੁਰੂ ਰੂਪੀ ਬੱਦਲ ਭੇਜਿਆ ਹੈ ਤੇ ਗੁਰੂ ਰੂਪੀ ਬੱਦਲ ਨੇ ਅੰਮ੍ਰਿਤ ਰੂਪੀ ਨਾਮ ਰੂਪੀ ਵਰਖਾ ਕੀਤੀ ਹੈ ਤੇ ਉਸ ਅੰਮ੍ਰਿਤ ਨਾਮ ਰੂਪੀ ਬਾਣੀ ਰੂਪੀ ਵਰਖਾ ਦਾ ਜਿਹਨਾਂ ਨੇ ਸਵਾਦਨ ਕੀਤਾ ਚੱਖਿਆ ਹੈ ਤੇ ਉਹ ਫਿਰ ਮਸਤ ਹੋਏ ਹਨ, ਉਹਨਾਂ ਨੂੰ ਸਭ ਕੁਛ ਮਿਲ ਗਿਆ ਹੈ। ਉਹਨਾਂ ਨੇ ਉਸ ਅੰਮ੍ਰਿਤ ਰੂਪੀ ਬਾਣੀ ਨੂੰ ਨਾਮ ਨੂੰ ਮਨ ਵਿੱਚ ਵਸਾ ਕਰਕੇ ਰੱਖਿਆ ਹੈ।
1: ਕਿਸ ਨੂੰ ਮਨ ਵਸਾਏ ਸੀ,
0: ਕਿਸ ਨੂੰ ਮਨ ਵਿੱਚ ਵਸਾਇਆ, ਉਸ ਗੁਰਬਾਣੀ ਨੂੰ, ਉਸ ਉਪਦੇਸ਼ਾਂ ਨੂੰ ਮਨ ਵਿੱਚ ਵਸਾਉਣਾ ਕੀਤਾ।
1: ਜਾ ਕੋ ਨਦਰ ਕਰੇ,
0: ਤੇ ਜਿਸ ਤੇ ਰੱਬ ਦੀ ਨਜ਼ਰ ਹੋ ਗਈ, ਹਰ ਕੋਈ ਨਹੀਂ ਵਸਾ ਸਕਦਾ। ਕਿੰਨੇ ਕੁ ਸੰਸਾਰ ਦੇ ਜੀਵ ਹਨ ਪਰ ਵਿਰਲੇ ਹੀ ਹਨ ਜਿਨ੍ਹਾਂ ਦੇ ਮਨ ਵਿੱਚ ਨਾਮ ਵਸਦਾ ਹੈ। ਕੋਟਨ ਮੈਂ ਨਾਨਕੂ ਨਾਰਾਇਣ ਜਹਿ ਚੀਤ। ਇਸ ਸੰਸਾਰ ਦੇ ਵਿੱਚ ਮਹਾਰਾਜ ਜੀ ਨੇ ਕਿਹਾ ਵਿਰਲੇ ਹੀ ਸੇਵਕ ਹਨ, ਔਰ ਬਾਕੀ ਸਗਲੇ ਕਿਹਾ ਕਿ ਇਹ ਤਾਂ ਵਿਵਹਾਰੀ ਹਨ, ਵਿਵਹਾਰ ਕਰ ਰਹੇ ਨੇ। ਇੱਧਰ ਵੀ ਅਸੀਂ ਆ ਰਹੇ ਹਾਂ ਸਾਧ ਸੰਗਤ ਜੀ, ਵਿਵਹਾਰ ਵਪਾਰੀ ਕਰ ਰਹੇ ਕਿ ਗੁਰੂ ਸਾਹਿਬ ਜੀ ਅਸੀਂ ਇੰਨਕ ਬਾਣੀ ਜਾਪਣੀ, ਇੰਨਕ ਸੇਵਾ ਕਰਨੀ, ਸਾਨੂੰ ਆ ਫਲਾਣੀ ਸੰਸਾਰ ਦੀ ਤੁਸੀਂ ਦਾਤ ਦੇਣਾ ਕਰੋ। ਇਹਨੂੰ ਸਾਧ ਸੰਗਤ ਜੀ ਵਿਵਹਾਰ ਵਪਾਰ ਕਿਹਾ ਗਿਆ। ਇਹ ਵਪਾਰ ਹੈ, ਸੱਚਾ ਵਪਾਰ ਕੀ ਹੈ? ਸੱਚਾ ਵਪਾਰ ਹੁੰਦਾ ਹੈ ਗੁਰੂ ਨੂੰ ਪ੍ਰੇਮ ਦੇ ਕਰਕੇ ਨਾਮ ਦੀ ਦਾਤ ਲੈਣਾ ਕਰੀਏ। ਇੰਜਣੀ ਪਰਮੇਸ਼ਰ ਪ੍ਰਾਪਤ ਹੁੰਦਾ, ਕੰਚਨ ਸੁਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਮਨ ਦੇ ਕਰਕੇ ਨਾਮ ਲੈਣਾ ਇਹ ਅਸਲ ਵਪਾਰ ਹੈ, ਬਾਕੀ ਅਸੀਂ ਵਪਾਰ ਕਰ ਰਹੇ ਹਾਂ ਤੇ ਸਾਧ ਸੰਗਤ ਜੀ ਖਿਮਾ ਉਹ ਵਪਾਰ ਨਾਲ ਜਿਹੜਾ ਹੈ ਸੰਸਾਰ ਵਿੱਚ ਸਾਨੂੰ ਤਾਂ ਜਿਹੜਾ ਹੈ ਸਭ ਕੁਛ ਪ੍ਰਾਪਤ ਹੋ ਜਾਣਾ ਪਰ ਪਰਮੇਸ਼ਰ ਦਾ ਵਾਹਿਗੁਰੂ ਦਾ ਅਸਲ ਸੁੱਖ ਨਹੀਂ ਪ੍ਰਾਪਤ ਹੋਇਆ ਕਰਦਾ। ਸੋ ਜਿਨ੍ਹਾਂ ਤੇ ਪਰਮੇਸ਼ਰ ਦੀ ਨਜ਼ਰ ਹੈ ਨਾ, ਗੁਰੂ ਸਾਹਿਬ ਜੀ ਕਹਿੰਦੇ ਜਿਸ ਤੇ ਉਹਦੀ ਨਜ਼ਰ ਹੈ ਉਹੀ ਪਰਮੇਸ਼ਰ ਦਾ ਨਾਮ ਜਪ ਸਕਦਾ। ਇਹ ਨਿਸ਼ਾਨੀ ਹੈ ਉਹਦੀ ਕਿਰਪਾ ਦੀ, ਉਹਦੀ ਨਜ਼ਰ ਦੀ ਨਿਸ਼ਾਨੀ ਕੀ ਹੈ? ਕੋਈ ਨਾਮ ਜਪ ਰਿਹਾ, ਕੋਈ ਸਾਧ ਸੰਗ ਕਰ ਰਿਹਾ ਤਾਂ ਇਹ ਜਾਣਨਾ ਕਰੋ ਉਹਦੇ ਤੇ ਰੱਬ ਦੀ, ਪਰਮੇਸ਼ਰ ਵਾਹਿਗੁਰੂ ਜੀ ਦੀ ਵਿਸ਼ੇਸ਼ ਕਿਰਪਾ ਹੈ। ਜਿਹਦੇ ਮਨ ਵਿੱਚ ਪਰਮੇਸ਼ਰ ਦਾ ਨਾਮ ਵਸ ਗਿਆ, ਗੁਰਬਾਣੀ ਵਸ ਗਈ, ਉਹਦੇ ਤੇ ਗੁਰੂ ਦੀ ਨਦਰ ਹੋ ਗਈ ਹੈ, ਗੁਰੂ ਦੀ ਕਿਰਪਾ ਹੋਈ ਹੈ।
1: ਨਾਨਕ ਨਦਰੀ ਬਾਹਰੀ,
0: ਜਿਹੜੇ ਇਸ ਨਦਰ ਤੋਂ ਬਾਹਰ ਹਨ, ਜਿਨ੍ਹਾਂ ਤੇ ਨਜ਼ਰ ਨਹੀਂ ਹੋਈ ਹੈ,
1: ਸਭ ਕਰਨ ਪਲਾਹ ਕਰੇ।
0: ਉਹ ਲੋਕੀ ਕਰਨ ਪਲਾਹ ਕਈ ਕਰਮ ਕਰਦੇ ਨੇ, ਕੰਮ ਕਰੀ ਜਾਂਦੇ ਨੇ, ਸੰਸਾਰ ਦੇ ਕੰਮ ਕਰਦੇ ਨੇ, ਕਰਮ ਕਮਾਉਂਦੇ ਹਨ, ਉਹਨਾਂ ਤੇ ਨਜ਼ਰ ਨਹੀਂ ਹੋਇਆ ਕਰਦੀ ਹੈ। ਨਜ਼ਰ ਕਿਹਨਾਂ ਤੇ ਹੁੰਦੀ ਹੈ? ਜੇ ਗੁਰੂ ਦੀ ਨਜ਼ਰ ਲੈਣੀ ਹੈ ਤਾਂ ਗੁਰੂ ਦੇ ਕੋਲ ਆਉਣਾ ਪੈਣਾ ਨਾ। ਜੇ ਦਸੇ ਪਾਤਸ਼ਾਹ ਜੀ ਦੀ ਨਜ਼ਰ ਲੈਣੀ ਹੈ ਤਾਂ ਸਾਧ ਸੰਗਤ ਜੀ ਜੋ ਦਸੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਉਹ ਹੁਕਮ ਨੂੰ ਕਮਾਉਣਾ ਪੈਣਾ ਹੈ। ਕਿਵੇਂ ਕਮਾਓਗੇ? ਮਹਾਰਾਜ ਜੀ ਨੇ ਕਿਹਾ ਭਾਈ ਖੰਡੇ ਬਾਟੇ ਦੀ ਪਾਹੁਲ ਲੈਣੀ ਹੈ, ਅੰਮ੍ਰਿਤ ਦੀ ਦਾਤ ਲੈਣੀ ਹੈ, ਕੇਸਾਂ ਦੀ ਦਾਤ ਜਿਹੜੀ ਰੱਖਣੀ ਹੈ, ਪੰਜ ਕਕਾਰ ਰੱਖਣੇ ਹਨ, ਫਿਰ ਨਾਲ ਕਿਆ ਗੁਰਬਾਣੀ ਦੇ ਨਾਲ ਜੁੜਨਾ, ਗੁਰਬਾਣੀ ਪੜ੍ਹਨੀ, ਨਿਤਨੇਮ ਕਰਨਾ। ਜੇ ਗੁਰੂ ਸਾਹਿਬ ਜੀ ਦੇ ਐਸੇ ਬਚਨਾਂ ਨੂੰ ਅਪਣਾਓਗੇ ਤਾਂ ਗੁਰੂ ਦੀ ਨਜ਼ਰ ਹੋਵੇਗੀ। ਕਰਨ ਪਲਾ ਕਰੇ, ਸੰਸਾਰ ਦੇ ਜੀਵ ਜਿਹੜੇ ਨੇ ਕਈ ਕਰਮ ਕਰ ਰਹੇ ਨੇ, ਸਭ ਕੁਛ ਕਰ ਰਹੇ ਨੇ, ਕੋਟ ਕਰਮ ਕਰ ਦੇਹ ਨਾ ਸੋਦਾ, ਸਾਧ ਸੰਗਤ ਮਹਿਮਾਨ ਪ੍ਰਬੋਧਾ। ਸੰਸਾਰੀ ਕਰਮਾਂ ਦੇ ਨਾਲ ਨਹੀਂ ਕਦੇ ਸਾਧ ਸੰਗਤ ਜੀ ਉਹ ਕਿਸੇ ਦਾ ਉਧਾਰ ਹੋ ਸਕਦਾ। ਤੇ ਔਰ ਇੱਕ ਗੱਲ ਜਾਣਿਓ, ਗੁਰੂ ਨੂੰ ਛੱਡ ਕੇ ਜੇ ਅਸੀਂ ਕੋਈ ਪ੍ਰਵਿਰਤੀ ਨਿਰਵਿਰਤੀ ਕਰਮ ਦੱਸੇ ਨੇ ਪਾਪ ਪੁੰਨ ਦੇ ਕਰਮ, ਬੰਦਾ ਕਰਦਾ ਨਾ ਕਈ ਪ੍ਰਕਾਰ ਦੇ ਕਰਮ ਮੰਨੇ ਗਏ, ਸੋ ਬੰਦਾ ਗੁਰੂ ਨੂੰ ਛੱਡ ਕੇ ਜੋ ਕਰਦਾ ਹੈ ਨਾ ਉਹ ਸਾਰੇ ਜਿਹੜੇ ਨੇ ਸਾਧ ਸੰਗਤ ਜੀ ਵਿਅਰਥ ਹੀ ਚਲੇ ਜਾਂਦੇ ਨੇ, ਉਹ ਕਰਮ ਉਹ ਲਿਖੇ ਵਿੱਚ ਨਹੀਂ ਆਉਂਦੇ। ਜੇ ਸਾਡੇ ਨਾਲ ਗੁਰੂ ਹੈ, ਜੇ ਗੁਰੂ ਬਣਾ ਲਈਏ, ਗੁਰੂ ਦੀ ਆਗਿਆ ਵਿੱਚ ਰਹਿ ਕੇ ਕਰਮ ਕਰੀਏ ਤਾਂ ਗੁਰੂ ਦੀ ਨਦਰ ਹੋ ਜਾਇਆ ਕਰਦੀ ਹੈ, ਤੇ ਨਾਨਕ ਨਦਰੀ ਬਾਹਰ ਏ, ਜਿਹੜੇ ਗੁਰੂ ਦੇ ਨਦਰ ਤੋਂ ਬਾਹਰ ਹਨ ਉਹ ਸੰਸਾਰ ਵਿੱਚ ਹੀ ਭਟਕ ਰਹੇ ਹਨ, ਸੰਸਾਰ ਦੇ ਕਰਮ ਕਮਾ ਰਹੇ ਹਨ, ਪਰ ਉਹਨਾਂ ਤੇ ਕਿਰਪਾ ਨਹੀਂ ਹੁੰਦੀ ਹੈ, ਉਹ ਸੰਸਾਰ ਦੇ ਕਰਮ ਕਮਾਉਂਦੇ ਹੋਏ ਉਹਦੇ ਵਿੱਚ ਹੀ ਖਚਿਤ ਹੋ ਜਾਂਦੇ ਹਨ।
1: ਜੋ ਹਰ ਸਦਾ ਸਰੇ ਵੀ ਹੈ, ਜਿਸ ਕਰਤ ਨ ਲਾਗੈ ਵਾਰ।
0: ਅੱਗੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਪੌੜੀ ਦੇ ਵਿੱਚ ਉਚਾਰਨ ਕਰ ਰਹੇ ਹਨ। ਸੋ ਹਰ ਕਹਿੰਦੇ ਉਹ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ ਸਦਾ ਸਰੇ ਵੀ ਹੈ, ਉਸ ਵਾਹਿਗੁਰੂ ਨੂੰ ਸਦਾਈ ਤੇ ਆਉਣਾ ਕਰੋ। ਕਾਹਦੇ ਲਈ? ਕਹਿੰਦੇ ਜਿਸ ਵਾਹਿਗੁਰੂ ਪਰਮੇਸ਼ਰ ਨੇ ਕਰਤ ਨਾ ਲਾਗੇ ਵਾਰ, ਗੁਰੂ ਨੂੰ ਕਿਰਪਾ ਕਰਦਿਆਂ ਨੂੰ ਦੇਰ ਨਹੀਂ ਲੱਗਿਆ ਕਰਦੀ, ਕਰਤ ਨਾ ਲਾਗੇ ਵਾਰ। ਆਪਾਂ ਸਾਰੀ ਆਸਾ ਦੀ ਵਾਰ ਜੀ ਦੀ ਜਿਹੜੀ ਆਰੰਭਤਾ ਹੀ ਹੁੰਦੀ ਹੈ, ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ, ਕਿ ਗੁਰੂ ਤੋਂ ਬਿਗਰ ਅੰਧਕਾਰ ਹੈ। ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ, ਉਹਨੂੰ ਦੇਰ ਨਹੀਂ ਲੱਗਦੀ। ਬੰਦਿਆਂ ਤੋਂ ਦੇਵਤੇ ਬਣਾਉਣ ਨੂੰ ਗੁਰੂ ਨੂੰ ਦੇਰੀ ਥੋੜ੍ਹੀ ਲੱਗਿਆ ਕਰਦੀ ਹੈ। ਗੁਰੂ ਦੀ ਇੱਕ ਸਵੱਲੀ ਨਿਗਾਹ ਪੈ ਜਾਵੇ ਨਾ ਤਾਂ ਉਹ ਦੇਵਤੇ ਕੀ ਸਾਧ ਸੰਗਤ ਜੀ, ਉਹ ਜੇ ਪ੍ਰੇਤ ਯੋਨੀ ਵਿੱਚ ਵੀ ਹੋਣ, ਗੁਰੂ ਨਿਗਾਹ ਦੇ ਨਾਲ ਉਹਨਾਂ ਦਾ ਕਲਿਆਣ ਕਰ ਦਿੰਦਾ, ਉਹਨਾਂ ਨੂੰ ਤਾਰ ਦਿੰਦਾ ਹੈ। ਦ੍ਰਿਸ਼ਟ ਧਰਤ ਤਮ ਹਰਨ ਦਹਨ ਅਗ ਪਾਪ ਬਿਨਾਸਨ, ਗੁਰੂ ਦੀ ਸਵੱਲੀ ਨਿਗਾਹ ਦ੍ਰਿਸ਼ਟੀ ਪੈ ਜਾਏ ਤਾਂ ਫਿਰ ਕੀ ਪ੍ਰੇਤ ਤੇ ਕੀ ਬੰਦਾ ਉਹ ਦੇਵਤੇ ਬਣ ਜਾਇਆ ਕਰਦੇ, ਉਹਨੂੰ ਦੇਰੀ ਨਹੀਂ ਲੱਗਿਆ ਕਰਦੀ। ਸੋ ਉਸ ਵਾਹਿਗੁਰੂ ਪਰਮੇਸ਼ਰ ਦਾ ਆਰਾਧਨ ਕਰੋ। ਜਦੋਂ ਨਾਮ ਜਪਣਾ ਆਰਾਧਨ ਕਰੋਗੇ ਨਾ, ਵਾਹਿਗੁਰੂ ਦਾ ਨਾਮ ਜਪੋਗੇ, ਬੰਦਗੀ ਕਰਿਆ ਕਰੋਗੇ, ਫਿਰ ਮਿਲਣ ਨੂੰ ਦੇਰੀ ਨਹੀਂ ਲੱਗੇਗੀ, ਵਾਹਿਗੁਰੂ ਕਹਿੰਦਾ ਇੱਕ ਦਿਨ ਮਿਲ ਹੀ ਜਾਏਗਾ। ਜਿਵੇਂ ਅਸੀਂ ਕਿਸੇ ਮੰਜ਼ਿਲ 'ਤੇ ਸਾਧ ਸੰਗਤ ਜੀ ਪੁੱਜਣਾ ਹੈ ਅਤੇ ਅਸੀਂ ਕੋਈ ਮਾਰਗ ਕੋਈ ਰਾਹ ਫੜਿਆ ਹੈ, ਸਾਨੂੰ ਪਤਾ ਕਿ ਇਹ ਮੰਜ਼ਿਲ ਹੈ, ਮੰਜ਼ਿਲ 'ਤੇ ਜਾਣਾ ਹੈ, ਅਤੇ ਰਾਹ ਦੇ ਵਿੱਚ ਅਸੀਂ ਤੁਰ ਰਹੀ ਹਾਂ, ਭਾਵੇਂ ਅਸੀਂ ਰਾਹ ਦੇ ਵਿੱਚ ਹੁਣ ਕੁਝ ਚਿਰ ਤੁਰ ਕਰਕੇ ਬਹਿ ਜਾਈਏ, ਫਿਰ ਵਾਪਿਸ ਆ ਜਾਈਏ, ਫਿਰ ਉਸ ਰਾਹ 'ਤੇ ਤੁਰਨਾ ਕਰੀਏ, ਫਿਰ ਤੁਰਦੇ ਹੀ ਰਹੀਏ, ਅਤੇ ਕਣਾ ਇੱਕ ਦਿਨ ਆਪਾਂ ਨੇ ਅੱਪੜ ਹੀ ਜਾਣਾ। ਜੇ ਸਾਡੇ ਮਨ ਵਿੱਚ ਉੱਥੇ ਪਹੁੰਚਣ ਦਾ ਜਿਹੜਾ ਹੈ ਉਹ ਮਨ ਵਿੱਚ ਸੰਕਲਪ ਆ ਗਿਆ, ਮਨ ਵਿੱਚ ਆ ਗਿਆ ਕਿ ਮੈਂ ਉੱਧਰ ਜਾਣਾ ਹੀ ਜਾਣਾ, ਅਤੇ ਬੰਦਾ ਕਿਵੇਂ ਨਾ ਕਿਵੇਂ ਉੱਧਰ ਚਲਾ ਜਾਏਗਾ। ਇਵੇਂ ਹੀ ਸਾਡੇ ਮਨ ਵਿੱਚ ਆ ਗਿਆ ਕਿ ਅਸੀਂ ਵਾਹਿਗੁਰੂ ਨੂੰ ਪ੍ਰਾਪਤ ਕਰਨਾ ਹੀ ਹੈ, ਇਹ ਨਿਸ਼ਚਾ ਜਿਹਦੇ ਆ ਗਿਆ ਨਾ, ਮਹਾਰਾਜ ਜੀ ਕਹਿੰਦੇ ਫਿਰ ਕਰਤ ਨਾ ਲਾਗੀ ਵਾਰ, ਦੇਰੀ ਨਹੀਂ ਲੱਗਿਆ ਕਰਦੀ। ਜਿੰਨਾ ਹੀ ਵੱਡੀ ਤੁਹਾਡੇ ਮਨ ਵਿੱਚ ਸ਼ਰਧਾ ਹੋਵੇਗੀ, ਨਿਸ਼ਚਾ ਹੋਵੇਗੀ, ਉਹਨੇ ਛੇਤੀ ਰੱਬ ਮਿਲ ਜਾਇਆ ਕਰਦਾ ਹੈ, ਉਹਨੇ ਛੇਤੀ ਵਾਹਿਗੁਰੂ ਜੀ ਮਿਲ ਜਾਂਦੇ ਨੇ। ਮਨ ਵਿੱਚ ਜਿਹੋ ਜੀ ਸ਼ਰਧਾ ਹੈ ਉਹ ਜਾਂ ਫਲ ਪ੍ਰਾਪਤ ਹੋਇਆ ਕਰਦਾ ਹੈ। ਸੋ ਜਿਨ੍ਹਾਂ ਨੇ ਮਨ ਦੇ ਵਿੱਚ ਭਾਵਨਾ ਰੱਖ ਕੇ ਸੋ ਹਰ ਸਦਾ ਸਰੇਵੀਏ, ਜਿਨ੍ਹਾਂ ਨੇ ਵਾਹਿਗੁਰੂ ਦੀ ਸੇਵਾ ਕੀਤੀ ਹੈ, ਜਿਨ੍ਹਾਂ ਨੇ ਵਾਹਿਗੁਰੂ ਨੂੰ ਧਿਆਉਣਾ ਕੀਤਾ ਹੈ, ਫਿਰ ਮਿਲਣ ਨੂੰ ਵਾਹਿਗੁਰੂ ਜੀ ਦੇਰ ਨਹੀਂ ਲਾਉਂਦੇ, ਉਹਨਾਂ ਨੂੰ ਮਿਲ ਲੈਂਦੇ ਹਨ। ਅੱਗੇ ਵਾਹਿਗੁਰੂ ਜੀ ਦੇ ਕੌਤਕ ਦੱਸ ਰਹੇ ਹਨ, ਪਰਮੇਸ਼ਰ ਕੈਸਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਆਡਾਣੇ ਆਕਾਸ਼ ਕਰ, ਇਸ ਆਕਾਸ਼ ਦੇ ਵਿੱਚ ਕੋਈ ਥੰਮ ਨਹੀਂ ਹੈ, ਬਿਨ ਥੰਮਾ ਗਗਨ ਰਹਾਇਆ, ਇਹ ਆਕਾਸ਼ ਸਾਡੇ ਸਿਰ ਤੇ ਹੈ, ਤੇ ਕੀ ਨਹੀਂ ਆਕਾਸ਼ ਦੇ ਵਿੱਚ। ਬਹੁਤ ਵੱਡਾ ਸਾਧ ਸੰਗਤ ਜੀ, ਜਿਸ ਦੀ ਕੋਈ ਜਿਹੜੀ ਇਹ ਗਿਣਤੀ ਮਿਣਤੀ ਸੀਮਾ ਨਹੀਂ, ਇੰਨਾ ਵੱਡਾ ਆਕਾਸ਼ ਜਿਹੜਾ ਹੈ ਪਰਮੇਸ਼ਰ ਨੇ ਰਚ ਦਿੱਤਾ ਹੈ। ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਆਗਾਸ ਪਾਤਾਲ, ਉਸ ਦੇ ਆਗਿਆ ਦੇ ਵਿੱਚ ਚੱਲ ਰਹੇ ਨੇ। ਗੁਰੂ ਜੀ ਕਹਿੰਦੇ ਵੇਖੋ ਵਾਹਿਗੁਰੂ ਪਰਮੇਸ਼ਰ ਜੀ ਦੀ ਲੀਲਾ, ਇਹ ਸਿਰ ਤੇ ਆਕਾਸ਼ ਕਿਵੇਂ ਖਲੋਤਾ ਹੈ। ਉਹ ਕੈਸਾ ਹੈ ਵਾਹਿਗੁਰੂ, ਇੱਕ ਖਿਣ ਵਿੱਚ ਹੀ, ਉਹਨੂੰ ਦੇਰੀ ਥੋੜ੍ਹੀ ਲੱਗਦੀ ਹੈ, ਇੱਕ ਖਿਣ ਵਿੱਚ ਹੀ ਜਿਹੜਾ ਹੈ ਉਹ ਖਤਮ ਕਰ ਸਕਦਾ ਤੇ ਇੱਕ ਖਿਣ ਵਿੱਚ ਥਾਪ ਸਕਦਾ। ਖਿਣ ਮੈਂ ਥਾਪੋ ਥਾਪਣ ਹਾਰਾ, ਅੰਤ ਨਹੀਂ ਕਿਛ ਪਾਰਾ ਵਾਰ, ਇੱਕ ਖਿਣ ਦੇ ਵਿੱਚ ਉਹ ਥਾਪ ਦਿੰਦਾ ਹੈ ਤੇ ਮੁਕਾ ਦਿੰਦਾ ਹੈ, ਇਹ ਉਹਦੀ ਮਰਜ਼ੀ ਉਹਦੀ ਰਜ਼ਾ ਹੈ, ਉਹਨੂੰ ਜਿਵੇਂ ਪਾਵੇ ਉਵੇਂ ਰੱਖਦਾ ਹੈ। ਕੀ ਕਰਦਾ ਹੈ? ਸੱਚੇ ਪਾਤਸ਼ਾਹ ਜੀ ਕਹਿੰਦੇ ਰਾਜਾ ਸ਼ਰਮਿਤ ਨਹੀਂ ਜਾਨੀ ਤੇਰੀ, ਤੇਰੇ ਸੰਤਨ ਕੀ ਹਾਂ ਚੇਰੀ, हस्तो जाए सो रोवत आवे, रोवत जाए सो हासे, बस्तो होए होए सो ऊजर, ऊजर होए सो बासे। की करदा वाहिगुरु, एक खिण नहीं लगता जेडे उजड़े हुए ने उन्होंने वसा देंदा, वसाया होया नू जाड़न नू दीरी नहीं लग्या करदी। धरती ते आकाश चढ़ावे, चढ़े आकाश गिरावे, की करदा जल ते थल कर, थल ते कूआ, कूप ते मेर करावे। देरी नहीं लग्या कर दी, जल तो थल कर देंदा, थल तो जल कर देंदा, ते की सुमेर पर्वत रच देंदा, नहीं तो खूह जड़ा है उन्हों खूह विच मिलीन कर देंदा, सुमेर पर्वत वर्गिया नू। देरी नहीं करदा वाहिगुरु, उहदे आग्या दे विच सब कुछ, चढ़े आकाश गिरावे। आकाश नू जे रब चढ़ा सकदा ते आकाश गिरा भी सकदा। हुण देखो साध संगत जी, कैसियां आपदावां आ रहियां ने, कुदरत दे कैसे कहर जड़े ने वरत रहे ने। आप जी ने सारिया ने वेख्या पिछे जे जड़ा किन्ना वड्डा जड़ा है नेपाल दे विच इक ग्लेशियर जड़ा है, वो वड्डे पहाड़ पर्बतां तो जड़ा है टुट करके थले आ गया, कई हजार बंदे जड़े ने वह के चले गए। ये वाहिगुरु की लीला है कोई जान नहीं सकता। वो बंदिया नू बनाउण वाला भी आप है, खत्म करन वाला भी आप। आपां कुछ नहीं कर सकते, साडा इको ही एक काम है कि उहदे पाणे विच रजा विच रहना ते उहदे नाम नू जपना। जदों जपोगे की होएगा, वाहिगुरु विशेष कृपा करेगा। वो अगे महाराज जी इसी पौड़ी दे विच उच्चारण करते हैं कि वाहिगुरु की करदा। सो इवें आकाश बनाउण वाला, उहनू थले जड़ा लाउण वाला आप ही परमेश्वर वाहिगुरु है। ए उन्हें कुदरत रच दित्ती है,
1: आपे जगत उपाय का कुदरत करे विचार,
0: आप ही इस संसार नू कुदरत नू बना करके विच बह करके विचार कर रहा। ये आपा विचार कर रहे, तुसी असी, ये साडे मन विच बीता हुई बैठे, इवें आप ही बना करके आप ही उस दी विचार करन वाला परमेश्वर वाहिगुरु है।
1: मन मुख अगा लेखा मंगिया,
0: ते अगे दसदे हन जिहड़े मनमुख लोक हन। हुण आई ना गल, असी कहा कि जे सब कुछ रब दे हाथ विच ही है, फिर असी की करिए, सानू करन दी की लोड़ है। असी कातो इन्ना जिहड़ा आ करके सत्संगत कर रहे हां, बाणी पढ़ रहे हां, असी आ करके सेवा कर रहे हां, इहदी की लोड़ है। ये गुरु जी आप ही उत्तर देंदे ने, कहिंदे जिहड़े मनमुख गुरु तो रब तो मुनकर हो गए, मनमुख हो गए, मन नूं मुख रखण वाले, उहनां दा लेखा जिहड़ा मंगिया जांदा धर्म राजे दे कोल। तीन प्रकार के कर्म ने, सिंचित कर्म, क्रियमान कर्म ते प्रारब्ध। कर्मा की तीन गिणती की गई है। सिंचित कर्म उन्हों कहा गया जिहड़े असी पिछले ना कई जिहड़े ने जन्म असी जिहड़े ने वो लंघा दिते, गवा दिते, ऐसे जन्म हम बहुत बसाए जब हम राम गर्भ होए आए। जिवें कबीर जी आखदे ने, सच्चे पातशाह महाराज जी भी आखदे ने कि ये तो बहुत जिहड़ा लंबा पैंडा साने तय किया, कई जुनिया दे विच्चो आए, मर गए, खप गए, फिर जड़ा खात पीत खेलत हसत, परमे जन्म अनेक पौजल ते काडो प्रभु नानक तेरी टेक। कई जन्म इंजी लंघा दिते, गवा दिते, खाण पीण विच, सोण दे विच, कर्म कमाउण दे विच, ओ जो कुछ कीता ना पिछले जन्मा दे विच, ओ साडे जड़े ने सिंचित कर्म बन गए। ते हुण साध संगत जी, हुण कर्म असी कर रहे उहनू क्रियमान कर्म कहा गया। क्रियमान जिहड़े कर रहे ने क्रिया दे विच ने, ते एक होंदे ने प्रारब्ध जिहड़े अगे आउण वाले। अचनचेती कोई जिहड़ा जिवें कोई एक्सीडेंट हो गया, कोई एकदम वड्डा रोग आ गया, कोई कुछ हो गया, किसे नूं कोई विछोड़ा दे गया, प्रारब्ध होंदा। उह प्रारब्ध अगे आउंदे ने, उह सुख दे भी आउंदे ने, दुख दे भी आउंदे ने। तीन प्रकार दे कर्म हो गए। हुण जिहड़े मनमुख लोक हन, जिहड़े गुरु तों मुनकर ने, उहनां दे तिन्नां कर्मां दा उहनां नूं लेखा देणा पैंदा। सिंचित दा इवें देना पैंदा, वह सिंचित जिहड़े ने खत्म नहीं होंदे, वह नाल दे नाल चली जांदे ने। हुण भी असी फिर वह मनमुख गुरु तो बेमुख हो करके, जे को गुर ते बेमुख होवे बिन सतगुर मुक्त ना पाए, गुरु तो बेमुख हो करके हुण भी कर्म कमा रहे ने, वह भी इकट्ठे हो ही जांदे, फिर अगे वड्डे वड्डे दुख आई जांदे हन। इवें साध संगत जी उहनां दा लेखा हुंदा है। लेखा किसी का जिहड़ा है वह छड्या नहीं जांदा, सारिआं दा लेखा हुंदा। किवें हुंदा है, जिवें महाराज जी ने कहा ना, लिखे कते ना छुटिए खिण खिण भुलण हार। एक एक खिण का लेखा लिया जा रहा, ਤੇ ਵਿਸ਼ੇਸ਼ ਕਰਕੇ ਮਨਮੁੱਖਾਂ ਦਾ ਬੜਾ ਭਾਰੀ ਲਿਖਾ ਹੁੰਦਾ ਹੈ।
1: ਗਹਤੀ ਹੋਵਾ ਮਾਰ,
0: ਤੇ ਇਸ ਲਿਖੇ ਦੀ ਉਹਨਾਂ ਨੂੰ ਮਾਰ ਜਿਹੜੀ ਝੱਲਣੀ ਪੈਂਦੀ ਹੈ। ਜਦੋਂ ਧਰਮ ਰਾਜੇ ਦੇ ਕੋਲ ਜਾਂਦੇ ਨੇ, ਜੈਸੇ ਕਰਮ ਕੀਤੇ, ਉਹਨਾਂ ਕਰਮਾਂ ਦਾ ਫਲ ਲੈਣ ਦੇ ਲਈ ਧਰਮ ਰਾਜੇ ਦੇ ਕੋਲ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ, ਉਹ ਲਿਖੇ ਦੀ ਮਾਰ ਉਹਨਾਂ ਤੇ ਪੈਂਦੀ ਹੈ।
1: ਗੁਰਮੁਖ ਪਤ ਸਿਉ ਲਿਖਾ ਨਿਬੜਾ,
0: ਅੱਗੇ ਗੁਰਮੁਖਾਂ ਦੀ ਗੱਲ ਕਰਦੇ ਨੇ। ਇਹ ਹੋ ਗਿਆ ਮਨਮੁੱਖਾਂ ਦਾ ਹਾਲ। ਜਿਹੜੇ ਗੁਰਮੁਖ ਜਨ ਹਨ, ਉਹ ਗੁਰੂ ਨੂੰ ਅਰਾਧਨ ਕਰਕੇ, ਗੁਰੂ ਦੇ ਚਰਣੀ ਲੱਗ ਕਰਕੇ, ਉਹਨਾਂ ਦਾ ਲੇਖਾ ਜਿਹੜਾ ਹੈ ਉਹ ਲੇਖਾ ਨਹੀਂ ਹੁੰਦਾ, ਲੇਖਾ ਨਿਬੇੜ ਦਿੱਤਾ ਜਾਂਦਾ ਹੈ। ਜਿਹੜੇ ਗੁਰੂ ਵਾਲੇ ਬਣ ਗਏ, ਕਿਵੇਂ ਬਣ ਗਏ? ਤਿੰਨ ਕਰਮ ਸੀ ਨਾ, ਹੁਣ ਮਨਮੁੱਖਾਂ ਦੇ ਤਿੰਨਾਂ ਕਰਮਾਂ ਦਾ ਲੇਖਾ ਹੈ, ਤੇ ਜਿਹੜੇ ਗੁਰਮੁਖ ਬਣ ਜਾਂਦੇ ਨੇ ਉਹਨਾਂ ਦਾ ਲੇਖਾ ਕਿਵੇਂ ਛੁੱਟ ਜਾਂਦਾ? ਜਿਹੜੇ ਅਸੀਂ ਸਿੰਚਿਤ ਕਰਮ ਸਾਡੇ ਇਕੱਠੇ ਹੋਏ ਸਨ ਨਾ, ਉਹ ਗੁਰੂ ਕੀ ਕਰਦਾ? ਜਦੋਂ ਗੁਰੂ ਦੇ ਕੋਲ ਆ ਜਾਵੇ, ਗੁਰੂ ਦੇ ਚਰਣੀ ਲੱਗ ਜਾਏ, ਤਾਂ ਜਿਵੇਂ ਅਸੀਂ ਮੋਹਰ ਲਾਉਂਦੇ ਨਾ, ਉਹ ਮੋਹਰ ਦੇ ਅੱਖਰ ਜਿਹੜੇ ਨੇ ਪੁੱਠੇ ਉਕੇਰੀਏ ਹੁੰਦੇ ਮੋਹਰ ਦੇ ਉੱਤੇ, ਜਦੋਂ ਉਹ ਮੋਹਰ ਕਾਗਜ਼ 'ਤੇ ਸ਼ਾਈ ਲਾ ਕਰਕੇ ਕਾਗਜ਼ 'ਤੇ ਮੋਹਰ ਲਾਈ ਜਾਏ ਤਾਂ ਉਹ ਅੱਖਰ ਸਿੱਧੇ ਹੋ ਜਾਂਦੇ ਨੇ। ਇਵੇਂ ਗੁਰੂ ਦੇ ਅੱਗੇ ਮੱਥਾ ਟੇਕ ਕਰਕੇ, ਗੁਰੂ ਦੇ ਹੁਕਮ ਨੂੰ ਮੰਨ ਕਰਕੇ, ਸਾਡੇ ਪੁੱਠੇ ਲੇਖ ਵੀ ਸਿੱਧੇ ਹੋ ਜਾਂਦੇ ਨੇ। ਤੂੜੀ ਲੇਖ ਮਿਟਾਈਏ, ਚਰਨੋ ਦਿਖ ਮਨ ਵਸਗਤ ਆਇਆ। ਭਾਈ ਗੁਰਦਾਸ ਜੀ ਕਹਿੰਦੇ, ਸਾਧੂ ਸੰਤਾਂ ਦੀ, ਜਪਣ ਵਾਲਿਆਂ ਦੀ, ਗੁਰੂ ਦੀ ਚਰਨਾਂ ਦੀ ਤੂੜੀ ਵੀ ਲਾ ਦਈਏ ਸਾਧ ਸੰਗਤ ਜੀਓ, ਵੱਡੇ ਤੋਂ ਵੱਡਾ ਲੇਖਾ ਖਿਣ ਵਿੱਚ ਮਿਟ ਜਾਂਦਾ। ਇਹ ਗੁਰਮੁਖਾਂ ਦੇ ਕਰਮ ਦੱਸ ਰਹੇ ਨੇ। ਗੁਰਮੁਖ ਜਿਹੜੇ ਨੇ ਆਪਣੇ ਸਿੰਚਿਤ ਕਰਮ ਕੀਤੇ ਹੋਏ, ਇਕੱਠੇ ਕਰਮ ਕਈ ਜਨਮਾਂਤਰਾਂ ਦੇ, ਉਹ ਗੁਰੂ ਨੂੰ ਮਿਲ ਕਰਕੇ ਦੂਰ ਹੋ ਜਾਂਦੇ ਨੇ। ਜਦੋਂ ਗੁਰੂ ਨੂੰ ਅਸੀਂ ਮਿਲਦੇ ਹਾਂ ਨਾ, ਗੁਰੂ ਸਭ ਤੋਂ ਪਹਿਲਾਂ ਸਾਡੇ ਸਿੰਚਿਤ ਕਰਮ ਖਤਮ ਕਰਦਾ ਹੈ। ਅਸਲ ਗੁਰੂ ਉਹੀ ਹੈ ਜਿਹੜਾ ਸਾਡੇ ਸਾਰੇ ਕਰਮ ਖਤਮ ਕਰ ਦੇਵੇ। ਉਹ ਸਿੰਚਿਤ ਕਰਮਾਂ ਨੂੰ ਕਿਵੇਂ ਖਤਮ ਕਰਦਾ? ਜਦੋਂ ਅਸੀਂ ਗੁਰੂ ਨੂੰ ਵਾਰ ਵਾਰ ਮੱਥਾ ਟੇਕਦੇ ਹਾਂ, ਅਸੀਂ ਬਾਣੀ ਪੜ੍ਹਦੇ ਹਾਂ, ਉਹ ਸਿੰਚਿਤ ਕਰਮ ਜਿਹੜੇ ਨੇ ਸਮਾਪਤ ਹੁੰਦੇ ਰਹਿੰਦੇ ਨੇ। ਇਸ ਲਈ ਕਿਹਾ ਜਾਂਦਾ ਰੋਜ਼ ਆਉਣਾ। ਅੱਗੇ ਦੱਸਾਂਗੇ ਹੁਣ ਰਮਜ ਦੀ ਗੱਲ। ਜਦੋਂ ਅਸੀਂ ਮੱਥਾ ਟੇਕਦੇ, ਬਾਣੀ ਪੜ੍ਹਦੇ, ਉਹ ਸਿੰਚਿਤ ਕਰਮ ਜਿਹੜੇ ਨੇ ਖਤਮ ਹੋ ਗਏ। ਅੱਗੇ ਕੀ ਆ ਗਿਆ? ਕ੍ਰਿਯਮਾਨ ਕਰਮ ਜਿਹੜੇ ਕਰ ਰਹੇ ਨੇ ਅਸੀਂ, ਉਹ ਕ੍ਰਿਯਮਾਨ ਕਰਮ, ਇਹਨਾਂ ਦਾ ਵੀ ਲੇਖਾ ਹੁੰਦਾ ਹੈ। ਸੋ ਇਹ ਕ੍ਰਿਯਮਾਨ ਖਤਮ ਫਿਰ ਕਿਵੇਂ ਸਹੀ ਹੋਣਗੇ? ਜਦੋਂ ਗੁਰੂ ਕੋਲ ਆਉਂਦੇ ਬਾਣੀ ਪੜ੍ਹਦੇ, ਤਾਂ ਬੰਦਾ ਪੁੱਠੇ ਕਰਮਾਂ ਤੋਂ ਜਿਹੜਾ ਪਿੱਛੇ ਹਟ ਜਾਂਦਾ, ਮਾੜੇ ਕਰਮ ਨਹੀਂ ਕਰਦਾ, ਮਾੜੇ ਕੰਮ ਨਹੀਂ ਕਰਦਾ, ਉਹ ਗੁਰੂ ਦੇ ਆਗਿਆ ਵਿੱਚ ਕੰਮ ਕਰਦਾ ਹੈ। ਰਹਿਤ ਬਹਿਤ ਦਾ ਧਾਰਨੀ ਹੋ ਕਰਕੇ, ਉਹ ਰਹਿਤ ਵਿੱਚ ਆ ਕਰਕੇ ਫਿਰ ਜਿਹੜੇ ਨੇ ਆਪਣੇ ਚੱਲ ਰਹੇ ਕਰਮ ਜਿਹੜੇ ਨੇ ਉਹ ਸਹੀ ਕਰਦਾ ਹੈ। ਇਸ ਲਈ ਫਿਰ ਉਹ ਕ੍ਰਿਯਮਾਨ ਕਰਮ ਇਕੱਠੇ ਨਹੀਂ ਹੁੰਦੇ, ਸਿੰਚਿਤ ਨਹੀਂ ਬਣਦੇ। ਗੁਰੂ ਦੇ ਆਗਿਆ ਵਿੱਚ ਰਹਿਣ ਕਰਕੇ ਕ੍ਰਿਯਮਾਨ ਕਰਮ ਵੀ ਖਤਮ ਹੋ ਗਏ। ਹੁਣ ਅੱਗੇ ਆ ਗਏ ਪਰਾਰਬਧ। ਪਰਾਰਬਧ ਖਤਮਾਂ ਨੂੰ ਜੇ ਕਰਕੇ ਖਤਮ ਕਰਨਾ ਹੈ ਇਹਨਾਂ ਪ੍ਰਾਰਬਧਾਂ ਨੂੰ, ਤਾਂ ਰੋਜ਼ ਗੁਰੂ ਦੀ ਨਿਗਾਹ ਸਾਡੇ 'ਤੇ ਪੈਣਾ ਜ਼ਰੂਰੀ ਹੈ। ਇੱਕ ਵਾਰੀ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਨਾ ਪਰਿਵਾਰ ਆਇਆ, ਸੇਵਾ ਕੀਤੀ। ਉਹਨਾਂ ਦਾ ਜਿਹੜਾ ਲੜਕਾ ਸੀਗਾ ਇੱਕ 10 ਕੁ ਸਾਲਾਂ ਦਾ, ਉਸ ਮੁੰਡੇ ਨੂੰ ਵੇਖ ਕਰਕੇ ਪਾਤਸ਼ਾਹ ਜੀ ਤਾਂ ਬੜੇ ਖੁਸ਼ ਹੋਏ, ਪਰ ਅਚਨਚੇਤ ਗੰਭੀਰ ਹੋ ਗਏ। ਜਦੋਂ ਗੰਭੀਰ ਹੋ ਗਏ ਤੇ ਸਿੰਘਾਂ ਨੇ ਵੇਖਿਆ ਮਹਾਰਾਜ ਜੀ ਗੰਭੀਰ ਵੀ ਹੋ ਗਏ, ਕਹਿੰਦੇ ਹੁਣ ਨਾ ਜਾਓ, ਕੁਛ ਚਿਰ ਜਿਹੜਾ ਇੱਥੇ ਆਪ ਜੀ ਰੁਕਣਾ ਕਰੋ, ਰਹਿਣਾ ਕਰੋ। ਮਹਾਰਾਜ ਜੀ ਨੇ ਰੁਕਣ ਦੀ ਆਗਿਆ ਦੇ ਦਿੱਤੀ, ਜਾਣ ਦੀ ਆਗਿਆ ਨਹੀਂ ਦਿੱਤੀ। ਇੱਕ ਗੱਲ ਚੇਤੇ ਰੱਖਿਓ, ਗੁਰੂ ਦਰਬਾਰ ਵਿੱਚ ਆਗਿਆ ਲੈ ਕੇ ਬਹਿਣਾ, ਆਗਿਆ ਲੈ ਕੇ ਆਉਣਾ ਤੇ ਆਗਿਆ ਨਾਲ ਹੀ ਜਾਣਾ ਹੈ। ਉਸ ਬਾਲਕ ਨੇ ਜਦੋਂ ਮਹਾਰਾਜ ਜੀ ਨੇ ਉਹਦੇ 'ਤੇ ਨਿਗਾਹ ਪਾਈ, ਕਿਹਾ ਕਿ ਨਹੀਂ ਇਹਨੂੰ ਇੱਥੇ ਹੀ ਕੁਛ ਚਿਰ ਜਿਹੜਾ ਰਹਿਣਾ ਕਰੋ, ਇੱਥੇ ਰੱਖਣਾ ਕਰੋ ਆਨੰਦਪੁਰ ਸਾਹਿਬ ਜੀ ਦੇ ਵਿੱਚ। ਉਹਨੂੰ ਸਾਧ ਸੰਗਤ ਜੀ ਉੱਥੇ ਹੀ ਰੱਖਿਆ ਗਿਆ। ਫਿਰ ਜਦੋਂ ਕੁਛ ਕੁ ਦਿਨ ਲੰਘ ਗਏ, 1 ਮਹੀਨਾ ਪੂਰਾ ਹੋ ਗਿਆ, ਤਾਂ ਮਹਾਰਾਜ ਜੀ ਨੇ ਫਿਰ ਉਹਨਾਂ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ। ਮਹਾਰਾਜ ਜੀ ਨੇ ਛੁੱਟੀ ਦੇ ਦਿੱਤੀ, ਮਹਾਰਾਜ ਜੀ ਨੇ ਸਰੂਪੇ ਪਾਏ, ਸਤਿਕਾਰ ਕੀਤਾ ਤੇ ਭੇਜ ਦਿੱਤਾ। ਹੁਣ ਸਿੰਘ ਜਿਹੜੇ ਨੇ ਕਈ ਮਹਾਰਾਜ ਜੀ ਦੇ ਲਾਗੇ ਹੀ ਖਲੋਤੇ ਸਨ, ਉਹਨਾਂ ਨੇ ਪੁੱਛਿਆ, ਪਾਤਸ਼ਾਹ ਜੀ ਕੀ ਕਾਰਨ ਬਣਿਆ ਹੈ ਕਿ ਆਪ ਜੀ ਨੇ ਇੱਕ ਬੱਚੇ ਨੂੰ ਜਿਹੜਾ ਹੈ ਪਹਿਲੇ ਰੱਖ ਦਿੱਤਾ ਤੇ ਫਿਰ ਹੁਣ ਕੁਛ ਦਿਨਾਂ ਬਾਅਦ ਜਾਣ ਦਿੱਤਾ? ਮਹਾਰਾਜ ਜੀ ਨੇ ਕਿਹਾ, ਇਹਦੇ ਪ੍ਰਾਰਬਧ ਆਉਣ ਵਾਲੇ ਸੀ, ਇਹਨੇ ਘਰ ਜਾਣਾ ਸੀ, ਢਿੱਡ ਵਿੱਚ ਭਾਰੀ ਸੂ ਲਾਉਣਾ ਤੇ ਉਹ ਉਧਰ ਦੇ ਰੋਗ ਦੇ ਕਰਕੇ ਇਹਨੇ ਪ੍ਰਾਣ ਛੱਡ ਦੇਣੇ ਸਨ। ਅਸੀਂ ਕਿਹਾ ਕਿ ਇੱਥੇ ਹੀ ਰਹਿਣਾ ਕਰ ਤੇ ਰੋਜ਼ ਸਾਡੇ ਦਰਸ਼ਨ ਕਰੇਗਾ, ਇਹਦੇ ਪ੍ਰਾਰਬਧਾਂ ਨੂੰ ਅਸਾਂ ਨੇ ਮਿਟਾ ਦਿੱਤਾ। ਸੋ ਪ੍ਰਾਰਬਧ ਕਦੋਂ ਮਿਟਦੇ ਨੇ? ਰੋਜ਼ ਗੁਰੂ ਦੇ ਕੋਲ ਆਉਣ ਦੇ ਨਾਲ, ਰੋਜ਼ ਸਤਸੰਗਤ ਵਿੱਚ ਆਉਣ ਦੇ ਨਾਲ। ਜਦੋਂ ਤੁਸੀਂ ਆਪਣੇ ਘਰ ਤੋਂ ਤੁਰਦੇ ਹੋ ਨਾ, ਸੱਚ ਜਾਣਿਓ, ਮਨ ਵਿੱਚ ਸੰਕਲਪ ਕੀਤਾ ਗੁਰੂ ਘਰ ਜਾਣਾ, ਸਤਸੰਗਤ ਜਾਣਾ, ਉਹ ਇੱਕ ਇੱਕ ਕਦਮ ਅੱਗੇ ਅੱਗੇ ਵਧਾਉਂਦੇ ਹੋ ਨਾ, ਪ੍ਰਾਰਬਧ ਖਤਮ ਹੁੰਦੇ ਜਾਂਦੇ ਨੇ। ਇਹ ਮਨਮੁੱਖਾਂ ਨੂੰ ਲੇਖਾ ਦੇਣਾ ਪੈਂਦਾ ਹੈ, ਜਿਹੜੇ ਗੁਰਮੁਖ ਜਨ ਨੇ ਉਹਨਾਂ ਦਾ ਲੇਖਾ ਨਹੀਂ ਆਉਂਦਾ। ਇਹ ਤਿੰਨੋਂ ਪ੍ਰਕਾਰ ਦੇ ਕਰਮ ਉਹਨਾਂ ਦੇ ਸਹੀ ਹੋ ਜਾਂਦੇ ਹਨ। ਗੁਰਮੁਖ ਪਤ ਸਿਓ ਲੇਖਾ ਨਿਬੜੇ, ਮਹਾਰਾਜ ਜੀ ਕਹਿੰਦੇ ਉਹਨਾਂ ਦਾ ਲੇਖਾ ਜਿਹੜਾ ਨਿਬੇੜ ਦਿੱਤਾ ਗਿਆ। ਉਹ ਪਤ ਸਿਓ ਪਰਮੇਸ਼ਰ ਦੇ ਦੁਆਰ ਤੇ ਜਾਂਦੇ ਨੇ ਤੇ ਜਿਹੜੇ ਮਨਮੁੱਖ ਨੇ ਉਹਨਾਂ ਨੂੰ ਜਮ ਸਜ਼ਾਵਾਂ ਦਿੰਦੇ ਨੇ ਤੇ ਗੁਰਮੁੱਖਾਂ ਨੂੰ ਸਾਧ ਸੰਗਤ ਜੀ ਜਮ ਨਹੀਂ ਲੈਣ ਆਉਂਦੇ, ਉਹਨਾਂ ਨੂੰ ਆਪ ਜਿਹੜੇ ਨੇ ਪਰਮੇਸ਼ਰ ਵਾਹਿਗੁਰੂ ਜੀ ਦੇ ਦੂਤ ਕਹਿ ਲਓ, ਸੰਤ ਭਗਤ ਕਹਿ ਲਓ, ਕਹੋ ਨਾਨਕ ਸੋਭਾ ਸੰਗਤ ਜਾਓ ਪਰਮੇਸ਼ਰ ਕੇ ਦੁਆਰੇ, ਉਹ ਸੋਭਾ ਦੇ ਨਾਲ ਜਿਹੜੇ ਨੇ ਵਾਹਿਗੁਰੂ ਦੇ ਦੁਆਰ ਤੇ ਅੱਪੜਦੇ ਨੇ, ਉਹਨਾਂ ਦਾ ਲੇਖਾ ਨਹੀਂ ਹੁੰਦਾ ਹੈ।
1: ਸਿਫਤ ਭੰਡਾਰ
0: ਕਦੋਂ? ਜਦੋਂ ਉਹਨਾਂ ਨੂੰ ਰੱਬ ਆਪ ਕਿਰਪਾ ਕਰਕੇ, ਪਰਮੇਸ਼ਰ ਜੀ ਕਿਰਪਾ ਕਰਕੇ ਸਿਫਤ ਭੰਡਾਰ, ਸਿਫਤ ਸਲਾਹ, ਪਰਮੇਸ਼ਰ ਦੀ ਸਿਫਤ ਯਾਨੀ ਨਾਮ, ਨਾਮ ਦੇ ਦਿੰਦੇ ਨੇ, ਸਾਧ ਸੰਗ ਦੇ ਦਿੰਦੇ ਨੇ, ਬਖਸ਼ ਦਿੰਦੇ ਨੇ, ਸਿਫਤ ਭੰਡਾਰ ਦੇ ਦਿੰਦੇ ਨੇ, ਨਾਮ ਦਾ ਭੰਡਾਰਾ ਉਹਨਾਂ ਨੂੰ ਦੇ ਦਿੰਦੇ ਨੇ, ਫਿਰ ਉਹ ਉਸ ਮਾਰਗ ਤੋਂ ਨਹੀਂ ਜਾਂਦੇ ਜਿਸ ਮਾਰਗ ਤੇ ਲੁੱਟ ਕਸੁੱਟ ਹੁੰਦੀ ਹੈ। ਕਾਰਨ ਉੱਧਰ ਜਾਣਾ ਪੈਂਦਾ ਨਾ, ਉਹ ਇੱਕ ਇੱਕ ਪੁੰਨ ਮੰਗਦੇ ਨੇ ਧਰਮ ਰਾਜੇ ਦੇ ਕੋਲ ਜਾਣ ਤੱਕ ਨਾ, ਉਹ ਦੂਤ ਰਾਹ ਵਿੱਚ ਕਹਿੰਦੇ ਇੰਨਾ ਸਾਨੂੰ ਪੁੰਨ ਦੇ ਦੇ ਅਸੀਂ ਤੈਨੂੰ ਬਹਿਣ ਦਿਆਂਗੇ, ਇੰਨਾ ਪੁੰਨ ਦੇ ਦੇ ਅਸੀਂ ਇਵੇਂ ਕਰਾਂਗੇ। ਉਹ ਬੜੀ ਵੱਡੀ ਕਥਾ ਜਿਹੜੀ ਹੈ ਉਹ ਸ਼ਾਸਤਰਾਂ ਦੇ ਵਿੱਚ ਲਿਖੀ ਗਈ ਹੈ, ਗਰੁੜ ਪੁਰਾਣ ਵਰਗਿਆਂ ਦੇ ਵਿੱਚ। ਸੋ ਇੱਥੇ ਸੱਚੇ ਪਾਤਸ਼ਾਹ ਜੀ ਕਹਿੰਦੇ ਮਨਮੁੱਖਾਂ ਦਾ ਲੇਖਾ ਹੈ, ਗੁਰਮੁਖ ਲੇਖੇ ਤੋਂ ਛੁੱਟ ਗਏ। ਕਿਵੇਂ ਛੁੱਟ ਗਏ? ਉਸ ਮਾਰਗ ਤੇ ਹੀ ਨਹੀਂ ਜਾਂਦੇ, ਜਹ ਮਾਰਗ ਲੂਟੀ ਪਨਿਹਾਰੀ ਸੋ ਮਾਰਗ ਸੰਤਨ ਦੂਰਾਰੀ, ਸੰਤ ਭਗਤ ਜਨ ਉਸ ਮਾਰਗ ਤੋਂ ਹੀ ਦੂਰ ਹਨ। ਧਰਮ ਰਾਜ ਜਿਹੜਾ ਹੈ ਸਾਧ ਸੰਗਤ ਜੀ, ਉਹ ਉਹਨਾਂ ਦਾ ਲੇਖਾ ਹੀ ਨਹੀਂ ਕਰਦਾ, ਉਹਨਾਂ ਦਾ ਲੇਖਾ ਪਾੜ ਕੇ ਸੁੱਟ ਦਿੱਤਾ ਜਾਂਦਾ ਜਿਹੜੇ ਪਰਮੇਸ਼ਰ ਦੀ ਸਿਫਤ ਕਰਦੇ ਨੇ, ਵਾਹਿਗੁਰੂ ਦਾ ਨਾਮ ਜਪਦੇ ਹਨ। ਉੱਥੇ ਹੱਥ ਨਹੀਂ ਕਿਸੇ ਦਾ ਜਾ ਸਕਦਾ, ਧਰਮ ਰਾਜੇ ਦੇ ਕੋਲ ਕਿਸੇ ਦਾ ਜ਼ੋਰ ਨਹੀਂ ਚੱਲਦਾ, ਪਰ ਜਪਣ ਵਾਲਿਆਂ ਦਾ ਜ਼ੋਰ ਚੱਲਦਾ ਹੈ। ਮਨਮੁੱਖਾਂ ਦਾ ਕਹਿੰਦੇ ਉੱਥੇ ਹੱਥ ਨਹੀਂ ਪੁੱਜ ਸਕਦਾ ਆ, ਉਹਨਾਂ ਦਾ ਉੱਥੇ ਕੁਛ ਨਹੀਂ ਚੱਲਦਾ ਹੈ।
1: ਸੁਣਿਆ ਪੁਕਾਰ
0: ਜਮਦਰ ਬੱਦੇ ਮਾਰਿਣ, ਕੂਕਣਾ ਸੁਣੇ ਪੁਕਾਰ, ਉਹ ਮਾਰਦੇ ਨੇ ਜਮ ਜਿਹੜੇ ਨੇ। ਕਾਰਨ ਜਿਹੜੇ ਪਾਪੀ ਲੋਕ ਹਨ ਨਾ, ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਉੱਥੇ ਜਾ ਕੇ ਹਾਏ ਹਾਏ ਕਰਦੇ ਨੇ, ਪਛਤਾਵਾ ਕਰਦੇ ਨੇ। ਨਾਨਕ ਜੋ ਮੱਥਣ ਮਾਧਾਣੀਆ ਤਿਉ ਮੱਥੇ ਧਰਮ ਰਾਏ, ਧਰਮ ਰਾਜਾ ਉਹਨਾਂ ਨੂੰ ਸਾਧ ਸੰਗਤ ਜੀ ਮੱਥ ਦਿੰਦਾ ਹੈ ਜਾਂ ਉਹਨਾਂ ਨੂੰ ਐਸੀਆਂ ਸਜ਼ਾਵਾਂ ਦਿੰਦਾ, ਉੱਚੀ ਉੱਚੀ ਪੁਕਾਰ ਕਰਦੇ ਨੇ, ਉੱਥੇ ਕੋਈ ਨਹੀਂ ਸਾਡੀ ਪੁਕਾਰ ਸੁਣਨ ਵਾਲਾ। ਇੱਥੇ ਅਸੀਂ ਇੱਥੇ ਗੁਰੂ ਇੰਨੀ ਪੁਕਾਰ ਲਾਈ ਜਾਂਦਾ, ਵੇਖੋ ਕਿਵੇਂ ਜਿਹੜਾ ਵਖਰੇਵਾ ਹੈ। ਇੱਥੇ ਗੁਰੂ ਪੁਕਾਰ ਦਿੰਦਾ ਹੈ, ਜਿਵੇਂ ਫਰੀਦ ਜੀ ਨੇ ਕਹਿਣਾ, ਫਰੀਦਾ ਕੂਕੇਂਦੀਆਂ ਜਾਗੇਂਦੀਆਂ ਮਤੀ ਦੇਂਦਿਆਂ ਨਿਤ, ਜੋ ਸੈਤਾਨ ਵਜਾਇਆ ਸੋ ਕਿਤ ਫੇਰੇ ਚਿੱਤ। ਨਿਤ ਗੁਰੂ ਜਿਹੜਾ ਪੁਕਾਰ ਲਾ ਰਿਹਾ, ਗੁਰੂ ਘਰ ਵਿੱਚ ਬਾਣੀ ਚੱਲ ਰਹੀ, ਕੀਰਤਨ ਚੱਲ ਰਿਹਾ, ਕਥਾ ਵਿਚਾਰ ਹੋ ਰਹੀ ਹੈ, ਕੌਣ ਸਾਨੂੰ ਆਵਾਜ਼ਾਂ ਦੇ ਰਿਹਾ? ਇਹ ਗੁਰੂ ਆਵਾਜ਼ਾਂ ਦੇ ਰਿਹਾ, ਪਰ ਮਨ ਵਿੱਚ ਸ਼ੈਤਾਨ ਬੈਠਿਆ, ਉਹ ਕਹਿੰਦਾ ਇਹ ਨਹੀਂ ਸੁਣਨਾ। ਅਸੀਂ ਇੱਥੇ ਗੁਰੂ ਦੀ ਆਵਾਜ਼ ਸੁਣਦੇ ਨਹੀਂ, ਫਿਰ ਉੱਥੇ ਸਾਡੀ ਕੋਈ ਨਹੀਂ ਸੁਣਦਾ। ਜਮਦਰ ਬੱਦੇ ਉਹ ਐਸੀਆਂ ਸਜ਼ਾਵਾਂ ਦਿੰਦੇ, ਮੁੜ ਕੇ ਜੀ ਪਛਤਾਵਾ ਕਰਦਾ ਹੈ, ਉੱਥੇ ਕੋਈ ਪੁਕਾਰ ਸੁਣਨ ਵਾਲਾ ਨਹੀਂ ਹੈ।
1: ਸਤਿਗੁਰ ਬੇਲੀ ਹੋਵੇ,
0: ਇੱਕੋ ਹੀ ਇੱਕ ਸਤਿਗੁਰੂ ਪੂਰਾ ਗੁਰੂ ਕਿਰਪਾਲਤਾ ਕਰ ਦੇਵੇ, ਉਹ ਬੇਲੀ ਹੈ, ਉਹ ਸਾਨੂੰ ਉਸ ਮਾਰਗ ਤੇ ਜਾਣ ਹੀ ਨਹੀਂ ਦਿੰਦਾ। ਪੂਰਾ ਸਤਿਗੁਰੂ ਜਿਹੜਾ ਹੈ ਉਹ ਜਮਾ ਦੇ ਕੋਲ ਨਹੀਂ ਜਾਣ ਦਿੰਦਾ ਹੈ।
1: ਕੱਢ ਲਏ ਅੰਤੀ ਵਾਰ,
0: ਗੁਰੂ ਕਿਰਪਾਲਤਾ ਕਰਕੇ ਕੱਢ ਲਏ ਅੰਤੀ ਵਾਰ, ਅੰਤ ਸਮੇਂ ਦੇ ਵਿੱਚ ਗੁਰੂ ਕਿਰਪਾ ਕਰਕੇ ਕੱਢ ਲੈਂਦਾ। ਕਾਰਨ ਬਾਹਾਂ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ, ਸੰਸਾਰ ਵਿੱਚੋਂ ਦੂਜਾ ਕੋਈ ਨਹੀਂ ਪਾਰ ਲੰਘ ਸਕਦਾ, ਕੇਵਲ ਇੱਕ ਸੱਚਾ ਗੁਰੂ, ਕੇਵਲ ਪੂਰਾ ਗੁਰੂ ਹੀ ਹੈ, ਬਾਂਹ ਪਕੜ ਕੇ ਸਾਨੂੰ ਇਹ ਸੰਸਾਰ ਸਾਗਰ ਤੋਂ ਪਾਰ ਲੰਘਾਉਣ ਵਾਲਾ। ਜਮ ਰਾਜੇ ਦੇ ਕੋਲ ਨਹੀਂ ਉਹ ਗੁਰੂ ਜਾਣ ਦਿੰਦਾ, ਉਹ ਗੁਰੂ ਆਪਣੇ ਨਾਲ ਮੇਲ ਲੈਂਦਾ ਹੈ, ਉਹ ਪਰਮੇਸ਼ਰ ਕੋਲ ਲੈ ਕੇ ਜਾਂਦਾ ਹੈ। ਤਾਂ ਹੀ ਤਾਂ ਕਿਹਾ ਗਿਆ ਦਰਗਾਹ ਕਾ ਬਸੀਟ, ਸੱਚੀ ਦਰਗਾਹ ਦੇ ਵਿੱਚ ਇੱਕ ਗੁਰੂ ਦੀ ਗੱਲ ਜਿਹੜੀ ਉਹ ਚੱਲਦੀ ਹੈ, ਦੂਜਿਆਂ ਦੀ ਗੱਲ ਨਹੀਂ ਚੱਲਦੀ। ਉੱਥੇ ਜੋ ਮਰਜ਼ੀ ਤੁਸੀਂ ਪੁਕਾਰਾਂ ਕਰ ਲਓ, ਕੋਈ ਸੁਣਨ ਵਾਲਾ ਨਹੀਂ, ਜੇ ਸਤਿਗੁਰੂ ਬੇਲੀ ਹੋਵੇ। ਹਾਂ, ਜੇ ਤੁਸੀਂ ਸਤਿਗੁਰੂ ਨਾਲ ਸੰਬੰਧ ਜੋੜ ਦਿੱਤਾ, ਜਿੰਨੇ ਚਿਰ ਤੱਕ ਇੱਥੇ ਸੀਗੇ ਨਾ ਸੰਸਾਰ ਵਿੱਚ, ਜਿਨ੍ਹਾਂ ਨੇ ਇੱਥੇ ਗੁਰੂ ਨਾਲ ਸੰਯੋਗ ਕੀਤਾ ਹੈ, ਸੇ ਸੰਯੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ, ਜਿਨ੍ਹਾਂ ਨੇ ਨਾਮ ਨਾਲ ਸੰਯੋਗ ਕੀਤਾ ਹੈ ਨਾ, ਉਹਨਾਂ ਦਾ ਫਿਰ ਸਤਿਗੁਰੂ ਬੇਲੀ ਹੁੰਦਾ ਹੈ। ਕੱਢ ਲਏ ਅੰਤੀ ਵਾਰ, ਉਹਨਾਂ ਨੂੰ ਅੰਤਿਮ ਵੇਲੇ ਮੌਤ ਦਾ ਵੀ ਦੁੱਖਣੀ ਗੁਰੂ ਜਿਹੜਾ ਲੱਗਣ ਦਿੰਦਾ ਉਹਨਾਂ ਨੂੰ ਮੌਤ ਤੋਂ ਵੀ ਬਚਾ ਲੈਂਦਾ, ਉਹਨਾਂ ਨੂੰ ਜਮਾਂ ਤੋਂ ਬਚਾ ਲੈਂਦਾ, ਆਪਣੇ ਕੋਲ ਉਹਨਾਂ ਨੂੰ ਰੱਖ ਲੈਂਦਾ ਹੈ। ਅਤੇ ਜਿਹੜੇ ਮਨਮੁੱਖ ਲੋਕ ਹਨ ਆਪਣੇ ਹੋਮੇ ਦੇ ਵਿੱਚ ਕਰਮ ਕਮਾਉਣ ਵਾਲੇ, ਉਹਨਾਂ ਨੂੰ ਸਾਧ ਸੰਗਤ ਜੀ ਵੇਖੋ ਕਿੰਨਾ ਕੁ ਲੇਖਾ ਦੇਣਾ, ਫਿਰ ਕਿੰਨੇ ਉਹਨਾਂ ਨੂੰ ਦੁੱਖ ਤਕਲੀਫ ਜਿਹੜੇ ਨੇ ਹੰਡਾਉਣੇ ਪੈਂਦੇ ਨੇ, ਉਹ ਵਾਰ ਵਾਰ ਜਨਮ ਮਰਨ ਦੇ ਗੇੜੇ ਵਿੱਚ ਪੈ ਜਾਂਦੇ ਹਨ। ਸੋ ਗੁਰੂ ਕੱਢਦਾ ਵੀ ਕਿਵੇਂ ਹੈ, ਦਸਵੇਂ ਪਾਤਸ਼ਾਹ ਜੀ ਦੇ ਬਚਨ ਆਉਂਦੇ ਨੇ, ਮਹਾਰਾਜ ਜੀ ਨੇ ਕਈ ਬਾਣੀਆਂ ਉਚਾਰਨ ਕੀਤੀ ਆ, ਅਤੇ ਉਹਦੇ ਵਿੱਚੋਂ ਆ ਸਫੋਕਟ ਜਿਹੜੇ ਨੇ ਮਹਾਰਾਜ ਜੀ ਦੇ, ਐਸੀ ਵੀ ਕਈ ਬਾਣੀ ਹੈ ਜੋ ਅਜੇ ਦਸਮ ਗ੍ਰੰਥ ਸਾਹਿਬ ਵਿੱਚ ਨਹੀਂ ਜਿਹੜੀ ਹੈ ਉਹ ਆ ਸਕੀ, ਉਹਨਾਂ ਨੂੰ ਜਿਹੜਾ ਸਫੋਕਟ ਕਵਿਤ ਜਾਂ ਅਸਫੋਕਟ ਸਵਈਏ ਕਿਹਾ ਗਿਆ। ਉਹਦੇ ਵਿੱਚ ਪਾਤਸ਼ਾਹ ਜੀ ਦਾ ਇੱਕ ਬਚਨ ਆਉਂਦਾ ਹੈ ਕਿ ਜਿਨ੍ਹਾਂ ਦੇ ਸਿਰ 'ਤੇ ਕੇਸ ਨੇ ਨਾ, ਅਤੇ ਉਹਨਾਂ ਕੇਸਾਂ ਨੂੰ ਵੇਖ ਕਰਕੇ ਅਸੀਂ ਉਹਨਾਂ ਨੂੰ ਕੱਢ ਲੈਂਦੇ ਹਾਂ, ਉਹਨਾਂ ਨੂੰ ਡੁੱਬਣ ਨਹੀਂ ਦਿੰਦੇ, ਉਹਨਾਂ ਨੂੰ ਨਰਕ ਜਾਣ ਨਹੀਂ ਦਿੰਦੇ। ਬਿਨ ਕੇ ਸਾਸਰ ਕੁੱਟੀਆਂ ਨੇ ਚਿੰਗਾੜਾ ਕੌਣ ਛਡਾਇਆ ਹੈ। ਬੰਦਾ ਉੱਚੀ ਉੱਚੀ ਕਹਿੰਦੇ ਮਰਨ ਉਪਰੰਤ ਆਵਾਜ਼ਾਂ ਲਾਉਂਦਾ, ਅਤੇ ਜਦੋਂ ਆਵਾਜ਼ ਲਾਉਂਦਾ ਨਾ, ਸੂਖਸ਼ਮ ਸਰੀਰ ਹੁੰਦਾ ਸਾਡਾ, ਉਹ ਜਿਹੜਾ ਇਹ ਸਰੀਰ ਹੈ ਨਾ, ਇੱਕ ਸਰੀਰ ਦਾ ਪ੍ਰਤੀਕ ਹੁੰਦਾ, ਜਿਵੇਂ ਪਰਛਾਵਾ ਹੈ ਨਾ, ਇਵੇਂ ਉਹ ਪਰਛਾਵਾ ਸੂਖਸ਼ਮ ਸਰੀਰ ਹੁੰਦਾ। ਉਹਨੂੰ ਜੰਮ ਲੈ ਕੇ ਜਾਂਦੇ, ਅਤੇ ਉਹ ਜਦੋਂ ਲੈ ਕੇ ਜਾਂਦੇ ਉਹਨੂੰ, ਫਿਰ ਸਾਧ ਸੰਗਤ ਜੀ ਉਹ ਕਹਿੰਦੇ ਜੇ ਉਹਦੇ ਕੋਲ ਕੇਸਾਂ ਦੀ ਨਿਸ਼ਾਨੀ ਹੋਵੇਗੀ, ਦਸੇ ਪਾਤਸ਼ਾਹ ਜੀ ਕਹਿੰਦੇ ਮੈਂ ਕੀ ਕਰਾਂਗਾ, ਉਹਨਾਂ ਕੇਸਾਂ ਦੀ ਨਿਸ਼ਾਨੀ ਨੂੰ ਵੇਖ ਕਰਕੇ ਜਿਨ੍ਹਾਂ ਨੇ ਸਾਬਤ ਸੂਰਤ ਕੇਸ ਰੱਖੇ ਹਨ, ਜਿਨ੍ਹਾਂ ਨੇ ਸਿੱਕੀ ਕੇਸਾ ਸਵਾਸਾ ਸੰਗ ਨਿਭਾਈ, ਉਹਨਾਂ ਨੂੰ ਮੈਂ ਫਿਰ ਉੱਥੋਂ ਕੱਢ ਲਿਆਂਗਾ, ਉਹਨਾਂ ਨੂੰ ਮੈਂ ਨਹੀਂ ਡੁੱਬਣ ਦਿਆਂਗਾ, ਉਹਨਾਂ ਨੂੰ ਨਰਕਾਂ ਵਿੱਚ ਨਹੀਂ ਜਾਣ ਦਿਆਂਗਾ, ਇਹ ਨਿਸ਼ਾਨੀ ਹੋਇਆ ਕਰੇਗੀ। ਸੋ ਅਸੀਂ ਕਿੰਨਾ ਕੁ ਸਾਧ ਸੰਗਤ ਜੀ ਗੁਰੂ ਦੀ ਇਸ ਨਿਸ਼ਾਨੀ ਨੂੰ ਸਾਂਭ ਰਹੇ ਹਾਂ, ਵੇਖਣ ਦੀ ਲੋੜ ਹੈ। ਸੋ ਮਹਾਰਾਜ ਜੀ ਦੀ ਇਹ ਨਿਸ਼ਾਨੀ ਨੂੰ, ਕੇਸਾਂ ਦੀ ਨਿਸ਼ਾਨੀ ਨੂੰ, ਇਹਨਾਂ ਪੰਜ ਕਕਾਰਾਂ ਦੀ ਰਹਿਤ ਨੂੰ ਸਾਧ ਸੰਗਤ ਜੀ ਆਪਾਂ ਧਾਰਨੀ ਤਾਂ ਬਣਨਾ ਹੀ ਹੈ, ਇਹਨਾਂ ਦੀ ਸਾਂਭ ਕਰਨੀ ਹੈ, ਅਤੇ ਇਹਨਾਂ ਨੂੰ ਸਾਧ ਸੰਗਤ ਜੀ ਮਨ ਦੇ ਵਿੱਚ ਜਿਹੜਾ ਹੈ ਇਹ ਗੁਰੂ ਦੀ ਕਿਰਪਾ ਜਾਣ ਕਰਕੇ ਇਹ ਧਾਰਨ ਕਰਨੇ ਨੇ। ਇਹ ਨਹੀਂ ਕਿ ਕਿਸੇ ਨੇ ਕਹਿਤਾ ਧਾਰਨ ਕੀਤੇ, ਇਹ ਮਨ ਵਿੱਚ ਇਹ ਗੁਰੂ ਸਾਹਿਬ ਜੀ ਦਾ ਹੁਕਮ ਅਤੇ ਗੁਰੂ ਸਾਹਿਬ ਜੀ ਦੇ ਚਿੰਨ੍ਹ ਨਿਸ਼ਾਨੀਆਂ ਇਹ ਗੁਰੂ ਨੇ ਕਿਰਪਾ ਦੇ ਰੂਪ ਵਿੱਚ ਦਿੱਤੇ ਨੇ ਸਾਨੂੰ, ਇਸ ਲਈ ਇਹ ਸਾਨੂੰ ਮਹਾਰਾਜ ਜੀ ਨੇ ਧਾਰਨ ਕਰਵਾਏ ਹਨ। ਸੋ ਇਵੇਂ ਕਹਿੰਦੇ ਉੱਥੇ ਉੱਚੀ ਉੱਚੀ ਬੰਦਾ ਪੁਕਾਰ ਕਰਦਾ, ਕੋਈ ਸੁਣਨ ਵਾਲਾ ਨਹੀਂ ਹੈ।
1: ਇਹਨਾਂ ਜਨਤਾ ਨੂੰ ਹੋਰ ਸੇਵਾ ਨਹੀਂ,
0: ਸੰਸਾਰ ਦੇ ਜਿਹੜੇ ਲੋਕ ਨੇ ਨਾ, ਇਹਨਾਂ ਨੂੰ ਔਰ ਸੇਵਾ ਨਹੀਂ। ਇਹਨਾਂ ਜਨਤਾ ਨੂੰ ਮਹਾਰਾਜ ਜੀ ਕਹਿੰਦੇ ਸੰਸਾਰ ਦੇ ਭੋਲੇ ਜੀਓ, ਤੁਹਾਡਾ ਕੋਈ ਜਿਹੜਾ ਤੁਹਾਨੂੰ ਕੱਢਣ ਵਾਲਾ ਨਹੀਂ। ਵੈਦੋਣਾ ਵਾਈ ਪਹਿਨੋਣਾ ਭਾਈ, ਇੱਕੋ ਸਹਾਈ ਰਾਮ ਹੈ, ਇੱਕ ਰਾਮ ਜਿਹੜਾ ਸਾਡਾ ਸਨੇਹੀ ਹੈ, ਇੱਕ ਵਾਹਿਗੁਰੂ ਮਿੱਤਰ ਹੈ, ਇੱਕ ਸਤਿਗੁਰੂ ਮਿੱਤਰ ਹੈ। ਤੇ ਕਹਿੰਦੇ ਬਾਕੀ ਸੰਸਾਰ ਦੀ ਤੁਸੀਂ ਸੇਵਾ ਕਰਦੇ ਹੋ, ਉਹ ਸੇਵਾ ਸੇਵਾ ਨਹੀਂ ਹੋਇਆ ਕਰਦੀ। ਇਹਨਾਂ ਜਨਤਾ ਨੂੰ ਹੋਰ ਸੇਵਾ ਨਹੀਂ, ਜਿਹੜੇ ਸੰਸਾਰ ਦੇ ਵਿੱਚ ਖਚਿਤ ਹਨ ਨਾ, ਉਹਨਾਂ ਨੂੰ ਦੂਜਾ ਕੋਈ ਚਾਰਾ ਨਹੀਂ ਸੰਸਾਰ ਦੇ ਜੀਓ। ਕਹਿੰਦੇ ਕੰਨ ਖੋਲ ਕੇ ਸੁਣ ਲੈਣਾ ਕਰੋ,
1: ਸਤਿਗੁਰ ਸਿਰ ਕਰਤਾਰ,
0: ਕੇਵਲ ਇੱਕੋ ਹੀ ਇੱਕ ਪੂਰਾ ਸਤਿਗੁਰੂ ਹੈ ਸਿਰ ਕਰਤਾਰ, ਜੋ ਕਰਤਾ ਪੁਰਖ ਪਰਮੇਸ਼ਰ ਦਾ ਰੂਪ ਹੈ ਸਤਿਗੁਰੂ, ਉਸ ਦੀ ਸੇਵਾ ਨਾਲ ਹੀ ਸਾਡਾ ਜਿਹੜਾ ਛੱਡ ਛੜਾ ਹੋਣਾ ਹੈ ਇਹਨਾਂ ਜਮਾਂ ਤੋਂ, ਨਹੀਂ ਤਾਂ ਨਹੀਂ ਹੋਣਾ, ਸਤਿਗੁਰੂ ਨੇ ਹੀ ਕੱਢਣਾ ਹੈ, ਔਰ ਕੋਈ ਦੂਜਾ ਰਾਹ ਨਹੀਂ, ਕੋਈ ਚਾਰਾ ਨਹੀਂ। ਸੰਸਾਰ ਦੇ ਮਗਰ ਲੱਗ ਕਰਕੇ ਕਦੇ ਨਹੀਂ ਉਧਾਰ ਹੋਇਆ ਕਰਦਾ। ਸੋ ਮਹਾਰਾਜ ਜੀ ਕਹਿੰਦੇ ਧਿਆਨ ਨਾਲ ਸਰਵਣ ਕਰਿਓ, ਇਸ ਨੂੰ ਬਚਨ ਅਪਣਾਉਣਾ ਕਰਿਓ, ਕੇਵਲ ਤੇ ਕੇਵਲ ਇੱਕ ਸੱਚਾ ਗੁਰੂ ਜਿਹੜਾ ਹੈ ਗੁਰੂ ਸਿਰ ਕਰਤਾਰ, ਉਹ ਕਰਤਾਰ ਪਰਮੇਸ਼ਰ ਦਾ ਰੂਪ ਹੈ। ਗੁਰੂ ਮਿਲ ਜਾਣਾ ਪਰਮੇਸ਼ਰ ਹੀ ਮਿਲ ਜਾਣਾ ਹੋਇਆ ਕਰਦਾ, ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ, ਗੁਰ ਪਰਮੇਸ਼ਰ ਏਕੋ ਜਾਣ, ਗੁਰੂ ਪਰਮੇਸ਼ਰ ਰੂਪ ਹੈ ਸਾਧ ਸੰਗਤ ਜੀ। ਉਹ ਗੁਰੂ ਮਿਲ ਗਿਆ ਯਾਨੀ ਰੱਬ ਮਿਲ ਗਿਆ, ਗੁਰੂ ਮਿਲ ਗਿਆ ਯਾਨੀ ਪਰਮੇਸ਼ਰ ਆਪ ਮਿਲ ਗਿਆ। ਇਸ ਲਈ ਕਹਿੰਦੇ ਜਿਨ੍ਹਾਂ ਨੂੰ ਪਰਮੇਸ਼ਰ ਮਿਲ ਗਿਆ ਹੈ ਉਹਨਾਂ ਦਾ ਨਿਬੇੜਾ ਹੋ ਜਾਣਾ, ਉਹਨਾਂ ਦਾ ਲੇਖਾ ਨਹੀਂ ਪੁੱਛਿਆ ਜਾਣਾ, ਉਹਨਾਂ ਦਾ ਲੇਖਾ ਪਾੜ ਕੇ ਸੁੱਟ ਦਿੱਤਾ ਜਾਣਾ, ਅਤੇ ਜਿਹੜੇ ਮਨਮੁੱਖ ਹੋਣਗੇ ਉਹਨਾਂ ਦਾ ਲੇਖਾ ਵੀ ਹੋਣਾ, ਧਰਮ ਰਾਜੇ ਦੇ ਕੋਲ ਉਹਨਾਂ ਨੂੰ ਸਜ਼ਾਵਾਂ ਵੀ ਮਿਲਣੀਆਂ, ਉਹਨਾਂ ਨੂੰ ਬੜੇ ਦੁੱਖ ਤਕਲੀਫ ਜਿਹੜੀ ਹੈ ਹੰਡਾਉਣੀ ਪੈਣੀ ਹੈ। ਇਸ ਲਈ ਕੋਈ ਚਾਰਾ ਨਹੀਂ, ਇੱਕੋ ਹੀ ਚਾਰਾ ਹੈ, ਇੱਕੋ ਹੀ ਸੇਵਾ ਹੈ। ਉਹ ਕਿਹੜੀ ਸੇਵਾ ਹੈ? ਕਹਿੰਦੇ ਗੁਰੂ ਦੀ ਸੇਵਾ, ਗੁਰੂ ਦੀ ਹੁਕਮ ਰੂਪੀ ਸੇਵਾ ਨੂੰ ਕਮਾ ਲੈਣਾ ਕਰੋ, ਨਾਮ ਰੂਪੀ ਸੇਵਾ ਨੂੰ ਕਮਾਉਣਾ ਕਰੋ। ਜੇ ਸਾਧ ਸੰਗਤ ਜੀ ਕਿਸੇ ਦਾ ਸਰੀਰ ਸੇਵਾ ਕਰਨ ਜੋਗਾ ਨਹੀਂ ਨਾ, ਤੇ ਉਹਦੇ ਲਈ ਇਹ ਵੀ ਬਚਨ ਕੀਤੇ ਗਏ ਕਿ ਸੰਤ ਦੀ ਮਹਾਂਪੁਰਖਾਂ ਦੀ ਸਾਧ ਸੰਗਤ ਦੀ ਸੇਵਾ ਕੀ ਹੈ? ਸੰਤ ਕੀ ਸੇਵਾ? ਨਾਮ ਧਿਆਈ ਹੈ। ਨਾਮ ਜਪਣਾ ਵੀ ਸੰਤਾਂ ਮਹਾਂਪੁਰਖਾਂ ਦੀ ਸੇਵਾ ਹੈ, ਨਾਮ ਜਪਣਾ ਵੀ ਗੁਰੂ ਦੀ ਸੇਵਾ ਹੈ, ਨਾਮ ਜਪਣਾ ਵੀ ਸਾਧ ਸੰਗਤ ਦੀ ਸੇਵਾ ਹੈ। ਸੋ ਇਵੇਂ ਜੋ ਵੀ ਸੇਵਾ ਕਰਦੇ ਨੇ ਉਹਨਾਂ ਦਾ ਨਿਸਤਾਰਾ ਹੋ ਜਾਂਦਾ ਹੈ। ਜਿਵੇਂ ਪਾਤਸ਼ਾਹ ਜੀ ਨੇ ਕਿਹਾ ਨਾ ਇਸ ਸੰਸਾਰ ਦੇ ਵਿੱਚ ਕੈਸੀ ਸੇਵਾ ਕਰਨੀ ਹੈ, ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਈ ਜੀ। ਉਹ ਦੂਜੀ ਸੇਵਾ ਦਾ ਅਰਥ ਕੀ ਹੈ, ਮਨ ਵਿੱਚ ਹਉਮੈ ਰੱਖ ਕੇ ਸੇਵਾ ਨਹੀਂ ਕਰਨੀ, ਕਿਸ ਦੀ ਵੀ ਕਰੋ, ਸੰਸਾਰ ਦੇ ਜੀ ਦੀ ਪ੍ਰਾਣੀ ਮਾਤਰ ਦੀ ਸੇਵਾ ਕਰੋ, ਪਰ ਮਨ ਵਿੱਚ ਹਉਮੈ ਦੀ ਬਦਬੋ ਨਾ ਹੋਵੇ। ਹਉਮੈ ਵਿੱਚ ਸਾਧ ਸੰਗਤ ਜੀ ਉਹ ਨਿਮਰਤਾ ਹੋਵੇ, ਉਹ ਨਿੱਕੀ ਸੇਵਾ ਦਾ ਵੀ ਵੱਡਾ ਫਲ ਮਿਲ ਜਾਇਆ ਕਰਦਾ ਹੈ। ਇਵੇਂ ਜਿਨ੍ਹਾਂ ਨੇ ਕੀਤੀ ਹੈ ਉਹ ਜਿਹੜੇ ਨੇ ਤਰ ਗਏ ਹਨ, ਬਾਕੀ ਇਹਨਾਂ ਜਨਤਾ ਨੂੰ ਹੋਰ ਸੇਵਾ ਨਹੀਂ, ਬਾਕੀ ਸੰਸਾਰ ਦੇ ਵਿੱਚ ਖਚਿਤ ਹੋ ਕੇ ਕੁਛ ਨਹੀਂ ਮਿਲਣਾ। ਗੁਰੂ ਸਿਰ ਕਰਤਾਰ, ਗੁਰੂ ਕਰਤਾਰ ਹੈ, ਪਰਮੇਸ਼ਰ ਹੈ, ਉਹਨੇ ਸਾਨੂੰ ਕੱਢ ਲੈਣਾ, ਤਾਰ ਲੈਣਾ ਹੈ। ਸੋ ਐਸੇ ਗੁਰੂ ਦੇ ਨਾਲ ਲੱਗ ਕਰਕੇ ਆਪਣਾ ਲੋਕ ਤੇ ਪ੍ਰਲੋਕ ਜਿਹੜਾ ਹੈ ਉਹ ਸਫਲ ਬਣਾਉਣ ਦਾ ਆਪਾਂ ਨੇ ਯਤਨ ਕਰਨਾ ਹੈ। ਸਾਧ ਸੰਗਤ ਜੀਓ, ਇੱਥੇ ਸ਼ਬਦ ਦੀ ਸਮਾਪਤੀ ਹੈ। ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਇਹ ਸ੍ਰੇਸ਼ਟ ਉਪਦੇਸ਼ ਪ੍ਰਦਾਨ ਕਰਦੇ ਨੇ ਕਿ ਗੁਰੂ ਤੋਂ ਬਿਗਰ ਸੰਸਾਰ ਜਿਹੜਾ ਡੁੱਬਿਆ ਹੋਇਆ ਹੈ, ਇੱਕ ਗੁਰੂ ਜਿਹੜਾ ਤਾਰਨਹਾਰਾ ਪਰਮੇਸ਼ਰ ਦਾ ਰੂਪ ਹੈ, ਉਹਦੇ ਲੜ ਲਗਨਾ ਕਰੋ, ਤਾਂ ਜੋ ਲੋਕ ਸੁਖੀਏ ਪਰਲੋਕ ਸੋਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ ਹੋ ਸਕਣ। ਇਨਕ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਪੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣਾ, ਸਾਧ ਸੰਗਤ ਗੁਰੂ ਸਾਹਿਬ ਬਖਸ਼ਣ ਯੋਗ ਹੈ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀ।

ਵਾਰੀ ਤੇਹ ਪਾਛੈ ਸਿੰਧ ਵੀ ਅਲਾਪੀ ਸ੍ਰੀ ਰਾਗ ਸਿਉਂ ਪਾਚੋ ਥਾਪੀ ਸਾਲੂ ਸਾਰੰਗ ਸਾਗਰਾ ਔਰ ਗੁੰਡ ਗੰਭੀਰ

ਫਤਿਹ ਗਜ ਕੇ ਜਕਾਰਾ ਗਜਾਵੇ ਸੋ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਗੁਰਬਰੇ ਅਕਾਲ ਦੇਖ ਦੇਖ ਫਤਿਹ ਗੁਰਪੰਚ ਖਾਲਸੇ ਦੀ ਦਿਨ ਚੜ੍ਹਦੀ ਕਲਾ।

ਆਪ ਜੀ ਰਾਜ ਵਿੱਚ ਕੀਰਤਨ ਕਰਦੇ ਹੋਏ ਆਸ ਬਦਵਟਾ ਜਰੂਰੀ ਸ਼ੁਭ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਜਿਨ੍ਹਾਂ ਮੈਂ ਪਾਉ ਲੋ ਉਸ ਬਦਵਟਾ ਜਰੂਰੀ ਸ਼ੁਭ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸਭਨਾਂ ਦੇ ਲਿਖੇ ਚੜ੍ਹਦੀ ਕਲਾ ਬਖਸ਼ਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ।

Thank you.

Namo Buddhaya.

ਜੈ ਸੋ ਜਪ ਨਾਮ ਲੈ ਕੇ ਸੋ ਜਪ ਨਾਮ ਲੈ ਕੇ ਸੋ ਜਪ ਨਾਮ ਲੈ ਕੇ ਸੋ ਜਪ ਨਾਮ ਲੈ ਕੇ ਸੋ ਜਪ ਨਾਮ ਲੈ ਕੇ ਸੋ ਜਪ ਨਾਮ ਲੈ ਕੇ ਸੋ ਜਪ ਨਾਮ ਲੈ ਕੇ ਸੋ ਜਪ ਨਾਮ ਲੈ ਕੇ ਸੋ ਜਪ ਨਾਮ ਲੈ ਕੇ ਸੋ ਜਪ ਨਾਮ ਲੈ ਕੇ ਸੋ ਜਪ ਨਾਮ ਲੈ ਕੇ ਸੋ ਜਪ ਨਾਮ

Thank you.

Satsang with Mooji.

ध्वंसा

त्वप्रसाद तोमरछन्द

ਗੇਹ ਨਹੀਂ ਪਿਤ੍ਰ ਮਾਤ ਜਿਹ ਨਾਮ ਥਾਵ ਨਹੀਂ ਵਰਗ ਵਿਆਦ ਜਿਹ ਰੋਗ ਸੋਗ ਨਹੀਂ ਸਤਰ ਸਾਦ ਜਿਹ ਦਰਾਸ ਵਾਸ ਨਹੀਂ ਦੇਹ ਨਾਸ ਜਿਹ ਆਦ ਅੰਤ ਨਹੀਂ ਰੂਪ ਰਾਸ ਜਿਹ ਰੋਗ ਸੋਗ ਨਹੀਂ ਜੋਗ ਜੁਗਤ ਜਿਹ ਦਰਾਸ

ਚਕਰ ਚਹਿਨ ਨ ਵਰਣ ਜਾਕੋ ਜਾਤ ਪਾਤ ਨ ਭੇਖ ਰੂਪ ਰੇਖ ਨ ਰੰਗ ਜਾਕੋ ਰਾਗ ਰੂਪ ਨ ਰੰਗ ਸਰਬ ਲਾਇਕ ਸਰਬ ਗਾਇਕ ਸਰਬ ਤੇ ਅਨਭੰਗ ਸਰਬ ਦਾਤਾ ਸਰਬ ਗਿਆਤਾ ਸਰਬ ਕੋ ਪ੍ਰਤਪਾਲ ਦੀਨ ਬੰਧ ਦਿਆਲ ਸਵਾਮੀ ਆਦਿ ਦੇਵ ਪਾਲ ਦੀਨ ਬੰਧ ਪ੍ਰਵੀਨ।

ਸੁਧਤਾ ਸਮਰਪਣ ਤਰਕ ਬਿਤਰਕਣ ਤਪਤ ਪ੍ਰਤਾਪਣ ਜਪਤ ਜਿਵੇ ਜੈ ਜੈ ਹੋਸੀ ਸਤਿਖਣ ਆਦ ਅਨੀਲ ਅਗਾਧ ਅਭੇ ਚੰਚਲਾ ਚਖੰਗੀ ਅਲਗ ਭੁਜੰਗੀ ਤੁੰਦ ਤੁਰੰਗਣ ਤਿਛ ਸਰੇ ਕਰ ਕਸਾ ਕੁਠਾਰੇ ਨਰਕ ਨਿਵਾਰੇ ਅਧਮ ਉਧਾਰੇ ਤੂਰ ਭੁਜੇ ਦਾਮਨੀ ਦਮੰਕੇ ਕੇ ਹਰ ਲੰਕੇ ਆਦ ਅਤੰਕੇ ਕਰੂਰ ਕਥੇ ਜੈ ਜੈ ਹੋਸੀ ਰਕਤਾ ਸੁਰ ਖੰਡਨ ਸੁੰਭ ਚਕਰਤ ਨਿਸੁੰਭ ਮਥੇ ਬਾਰਜ ਬਿਲੋਚਨ ਬ੍ਰਿਤਨ ਬਿਮੋਚਨ ਸੂਜ ਬਿਸੋਚਨ ਕੌਚਕ ਸੇ ਦਾਮ।

ਕਰਨ ਕਹਾ ਸੁਰਮਰਦਨ ਚੰਡ ਚਕਰਦਨ ਆਦਿ ਗੁਰੰ ਚਾਚਰੀ ਪ੍ਰਜੋਦਨ ਦੁਸ਼ਟ ਵਿਰੋਧਨ ਰੋਸ ਰੋਦਨ ਕਰੂਰ ਪ੍ਰਤੇ ਦੁਮਰਾਜ ਵਿਦੁਨਸਨ ਪ੍ਰਲੈ ਪ੍ਰਜੁਨਸਨ ਜਗ ਵਿਦੁਨਸਨ ਸੁਧ ਮਤੇ ਜਾਲ ਪਾ ਜਯੰਤੀ ਸਤਰ ਮਥੰਤੀ ਦੁਸ਼ਟ ਪ੍ਰਧਾਨ ਗਾਢ ਮਤੇ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਆਦਿ ਜੁਗਾਦ ਅਗਾਧ ਗਤੇ ਖਤਰੀਆਣ ਖਤੰਗੀ ਅਭੈ ਅਭੰਗੀ ਆਦ ਅਨੰਗੀ ਅਗਾਧ ਗਤੇ ਬ੍ਰਿਡਲਾਜ ਬੇਹੰਡਨ ਚੁਰ ਦੰਡਨ ਤੇਜ ਪ੍ਰਚੰਡਨ ਆਦਿ ਵ੍ਰਤੇ ਸੁਰ ਨਰ ਪ੍ਰਤਿ ਪਾਰਨ ਪਤਿ ਦੋ ਦਾਰਨ ਦੁਸ਼ਟ

ਅੰਤ ਦੁਖ ਦੋਖ ਰਹਿਤ ਜੇ ਨੇਤ ਨੇਤ ਸਭ ਭੇਦ ਕਹਤ ਕਈ ਉੱਚ ਨੀਚ ਕੀ ਨੋ ਬਨਾਓ ਸਭ ਵਾਰ ਪਾਰ ਜਾ ਕੋ ਪ੍ਰਭਾਵ ਸਭ ਜੀਵ ਜੰਤ ਜਾਨੰਤ ਜਾਹੇ ਮਨ ਮੂੜ ਕਿਉਂ ਨ ਸੇਵੰਤ ਤਾਹੇ ਕਈ ਮੂੜ ਪੱਤਰ ਪੂਜਾ ਕਰੰਤ ਕਈ ਸਿੱਧ ਸਾਧ ਸੂਰਤ ਸੇਵੰਤ ਕਈ ਭਰਣ ਸੂਰਤ ਸਿਜਦਾ

ਜੇ ਸਤਰ ਮਿੱਤਰ ਤੂੰ ਵੇਖ ਸਾਰ ਅੱਛਾ ਸਰੂਪ ਵਿਚਲ ਪਾਰ ਜਾਨੀ ਨ ਜਾਏ ਜਿਹ ਰੂਪ ਰੇਖ ਕਹੇ ਬਾਸ ਦਾਸ ਕਹੇ ਕੌਣ ਫੇਕ ਕਹੇ ਨਾਮ ਤਾਸ ਹੈ ਕਵਨ ਜਾਤ ਜੇ ਸਤਰ ਮਿੱਤਰ ਨਹੀਂ ਪੁੱਤਰ ਭਰਾਤ ਕਰੁਣਾ ਨਿਧਾਨ ਕਾਰਨ ਸਰੂਪ ਜੇ ਚਕਰ ਚਹਨ ਨਹੀਂ ਰੰਗ ਰੂਪ ਜੇ ਖੇਦ ਭੇਦ ਨਹੀਂ ਕਰਮ ਕਾਰ

ਬਖਾਨੀਏ ਅਦਵੈ ਬਿਨਾਸੀ ਪਰਮ ਪੂਰਨ ਪ੍ਰਕਾਸ਼ੀ ਮਹਾਰੂਪ ਹੂੰ ਕੇ ਰਾਸੀ ਹੈ ਅਨਾਸੀ ਕਹਿ ਕੇ ਮਾਨੀਏ ਜੰਤਰ ਹੂੰ ਨਜਾਤ ਜਾ ਕੇ ਬਾਪ ਹੂੰ ਨਮਾਏ ਤਾ ਕੇ ਪੂਰਨ ਪ੍ਰਭਾ ਕੇ ਸੋ ਛੱਡਾ ਕੇ ਅਨਮਾਨੀਏ ਤੇਜ ਹੂੰ ਕੋ ਤੰਤਰ ਹੈ ਕੇ ਰਾਜਸੀ ਕੋ ਜੰਤਰ ਹੈ ਕੇ ਮੋਹਨੀ ਕੋ ਮੰਤਰ ਹੈ ਨਿਜੰਤਰ ਕਹਿ ਕੇ ਜਾਨੀਏ ਤੇਜ ਹੂੰ ਕੋ ਤਾਰ ਹੈ ਕੇ ਰਾਜਸੀ ਕੋ ਸਾਰ ਹੈ ਕੇ ਸੁੱਧਤਾ ਕੋ ਘਰ ਹੈ ਕੇ ਸਿੱਧਤਾ ਕੀ ਸਾਰ ਹੈ ਕਾਮਨਾ ਕੀ ਖਾਨ ਹੈ ਕੇ ਸਾਧਨਾ ਕਿਸਾਨ ਹੈ ਵਿਰਕਤਤਾ ਕੀ ਬਾਨ ਹੈ ਕੇ ਬੁੱਧ ਕੋ ਉਦਾਰ ਹੈ ਸੁੰਦਰ ਸਰੂਪ ਹੈ ਕਿ ਭੂਪਨ ਕੋ ਭੂਪ ਹੈ ਕਿ ਰੂਪ ਹੂੰ ਕੋ ਰੂਪ ਹੈ ਕੋ ਮਤ ਕੋ ਪ੍ਰਹਾਰ ਹੈ ਦੀਨਨ ਕੋ ਦਾਤ ਹੈ ਗਨੀ ਮਨ ਕੋ ਕਾਰਕ ਹੈ ਸਾਧਨ ਕੋ ਰਛਕ।

ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਨਿਤ ਦੀ ਚਲੀ ਆ ਰਹੀ ਮਰਿਆਦਾ ਮੁਤਾਬਕ ਇਹਨਾਂ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀ ਜੋ ਕਥਾ ਸਰਵਣ ਕਰਾਈ ਜਾਂਦੀ ਹੈ ਸਤਿਗੁਰੂ ਜੀਓ

ਅੱਜ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਰਚਿਤ ਮਹਾਕਵੀ ਚੂੜਾਮਣੀ ਕਵੀ ਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਇਸ ਪਾਵਨ ਗ੍ਰੰਥ ਦੀ ਕਥਾ ਆਰੰਭ ਕਰ ਰਹੇ ਹਨ। ਕਿਰਪਾ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਦੀ ਆਗਿਆ ਬਖਸ਼ਣੀ, ਆਪ ਜੀ ਸਤਿਗੁਰੂ ਮਹਾਰਾਜ ਵਰਤ ਕਰਕੇ ਆਪਣਾ ਮਿਹਰਾਂ ਭਰਿਆ ਹੱਥ ਸਿਰ ਤੇ ਰੱਖ ਕਰਕੇ ਸਾਰੇ ਵਿਦਵਾਨ ਸੱਜਣਾਂ ਤੋਂ ਆਪ ਜੀ ਦੇ ਅਗਾਧ ਬੋਧ ਇਤਿਹਾਸ ਦੀ ਕਥਾ ਸ਼ਬਦ ਵਿਚਾਰ ਦੀ ਕਥਾ ਆਪ ਵਰਤ ਕਰਕੇ ਸਪਸ਼ਟ ਕਰਾ ਲੈਣਾ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ। ਹੁਣ ਆਪ ਜੀ ਦੇ ਹਜ਼ੂਰ ਸ਼ਬਦ ਬਾਣੀ ਸ਼੍ਰੀ ਅਨੰਦ ਸਾਹਿਬ ਜੀ ਕੀ ਅਰਦਾਸ, ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ, ਫਲ ਪ੍ਰਸ਼ਾਦ ਆਦਿਕ ਹਾਜ਼ਰ ਹਨ। ਆਪ ਜੀ ਨੂੰ ਭੋਗ ਲੱਗੇ, ਭੋਗ ਲੱਗਿਆ ਪ੍ਰਸ਼ਾਦ ਸੰਗਤਾਂ ਨੂੰ ਮਿਲੇ। ਹੁਣ ਸਤਿਗੁਰੂ ਮਹਾਰਾਜ ਕਥਾ ਆਰੰਭ ਕਰਨ ਦੀ ਆਗਿਆ

ਨਿਮਾਣਿਆ ਕੇ ਮਾਣ ਸਤਿਗੁਰੂ, ਨਿਤਾਣਿਆ ਕੇ ਤਾਣ ਸਤਿਗੁਰੂ, ਨੇ ਓਟਿਆ ਕੀ ਓਟ ਸਤਿਗੁਰੂ, ਨੇ ਆਸਰਿਆ ਕੇ ਆਸਰੇ

ਜੀਓ ਮਹਾਰਾਜ ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਖ਼ਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤ ਨੇਮ ਅਨੁਸਾਰ ਸੰਧਿਆ ਦੇ ਦੀਵਾਨ ਸਜ ਰਹੇ ਹਨ। ਹੁਣ ਸਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ।

ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਸਾਧ ਸੰਗਤ ਜੀ, ਜਿਸ ਤਰ੍ਹਾਂ ਕਿ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੀ ਅਪਰ ਅਪਾਰ ਕਿਰਪਾਲਤਾ, ਦਿਆਲਤਾ, ਮਹਾਰਾਜ ਜੀ ਦੀ

ਜੇ ਦੀ ਕਥਾ ਆਰੰਭ ਹੋਈ ਸੀ। ਮਹਾਰਾਜ ਜੀ ਦੀ ਕਿਰਪਾ ਦੇ ਨਾਲ ਕੱਲ ਉਸ ਕਥਾ ਦੇ ਭੋਗ ਪਏ ਸਨ। ਮਹਾਰਾਜ ਨੇ ਅਪਰ ਅਪਾਰ ਕਿਰਪਾਲਤਾ ਦਿਆਲਤਾ ਕੀਤੀ ਹੈ। ਨਾਲ ਪਿਆਰਿਓ, ਇਹ ਜੋ ਦੀਵਾਨ ਜਿਹੜਾ ਇਹਨਾਂ ਦੀਵਾਨਾਂ ਦੇ ਵਿੱਚ ਸੰਗਤਾਂ ਨੂੰ ਇਹ ਜੋ ਇਤਿਹਾਸ ਦੀ ਕਥਾ ਸਰਵਣ ਕਰਾਈ ਜਾਂਦੀ ਹੈ, ਅੱਜ ਮਹਾਂਪੁਰਖਾਂ ਦੀ ਆਗਿਆ ਲੈ ਕਰਕੇ ਫਿਰ ਤੋਂ ਸਾਧ ਸੰਗਤ ਜੀ ਗੁਰਪ੍ਰਤਾਪ ਸੂਰਜ ਗ੍ਰੰਥ, ਸਭ ਤੋਂ ਪਹਿਲੇ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇਤਿਹਾਸ ਜੋ ਹੈ ਕਵੀ ਰਾਜ ਜੀ ਨੇ ਵਰਣਨ

ਪਾਤਸ਼ਾਹ ਜੀ ਤੋਂ ਲੈ ਕਰਕੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਪ੍ਰਯੰਤ ਤੱਕ ਇਹ ਕਥਾ ਜਿਹੜੀ ਹੈ ਇੰਜ ਹੀ ਚੱਲਦੀ ਰਹੇਗੀ। ਮੈਂ ਆਪ ਨੂੰ ਬੇਨਤੀ ਕਰਾਂ ਪਿਆਰਿਓ ਕਿ ਇਹ ਜੋ ਕਥਾ ਜਿਹੜੀ ਹੈ ਖਾਸ ਕਰਕੇ ਤਖ਼ਤ ਸਾਹਿਬ ਜੀ ਦੇ ਸਾਬਕਾ ਮੀਤ ਜਥੇਦਾਰ ਸਾਹਿਬ ਗਿਆਨੀ ਮੋਹਨ ਸਿੰਘ ਸਾਹਿਬ ਜੀ ਬੜੀ ਮਹਾਰਾਜ ਜੀ ਦੀ ਜਿਨ੍ਹਾਂ ਦੇ ਉੱਤੇ ਕਿਰਪਾ ਬਹੁਤ ਚੜ੍ਹਦੀ ਕਲਾ ਵਾਲਾ ਜਿਨ੍ਹਾਂ ਦਾ ਜੀਵਨ ਸੀ ਪਿਆਰਿਓ, ਪਹਿਲਾਂ ਮੈਂ ਬੇਨਤੀ ਕਰਾਂ ਇਹ ਸ਼ਾਮਾਂ ਦੇ ਦੀਵਾਨਾਂ ਦੇ ਵਿੱਚ ਕਥਾ ਨਹੀਂ ਹੋਇਆ ਕਰਦੀ ਸੀ। ਸਿੱਧਾ ਸੋਦਰ ਦੀ ਚੌਂਕੀ ਜਿਹੜੀ ਹੈ ਭਾਵ ਕਿ ਦੁਪਹਿਰ ਜਦੋਂ ਗੁਰੂ ਮਹਾਰਾਜ ਜੀ ਨੂੰ ਅਤੇ ਭੋਗ ਲੱਗ ਜਾਂਦਾ ਸੀ ਉਸ ਤੋਂ ਬਾਅਦ ਫਿਰ ਸੋਦਰ ਦੇ ਦੀਵਾਨ ਦੇ ਵਿੱਚ ਹੀ ਪਿਆਰਿਓ ਅਤੇ ਦੀਵਾਨ ਸਜਿਆ ਕਰਦੇ ਸਨ। ਫਿਰ ਉਹ ਤੋਂ ਬਾਅਦ ਵਾਰੀ ਵਾਰੀ ਗੁਰਮੁਖ ਪਿਆਰਿਆਂ ਨੇ ਅਤੇ ਉਹਨਾਂ ਨੇ ਫਿਰ ਅਕਾਲ ਉਸਤਤ ਦੀ ਜੋ ਪਾਠ ਦੀ ਸੇਵਾ ਉਹਨਾਂ ਨੇ ਪ੍ਰਾਪਤ ਕਰਨੀ ਕੀਤੀ ਹੈ। ਉਹ ਤੋਂ ਬਾਅਦ ਤਿੰਨ ਤੋਂ ਚਾਰ ਜੋ ਹੈ ਫਿਰ ਕੀਰਤਨ ਜੋ ਹੈ ਅਤੇ ਇਹ ਕੀਰਤਨ ਦੀ ਚੌਂਕੀ ਵੀ ਇਹ ਬਾਅਦ ਦੇ ਵਿੱਚ ਆਰੰਭ ਹੋਈ। ਫਿਰ ਇਸ ਦੀਵਾਨਾਂ ਦੇ ਵਿੱਚ ਚਾਰ ਤੋਂ ਪੰਜ ਦੇ ਦੀਵਾਨਾਂ ਦੇ ਵਿੱਚ ਉਸ ਵੇਲੇ ਮਹਾਂਪੁਰਖ ਜਿਹੜੇ ਮੀਤ ਜਥੇਦਾਰ ਸਾਹਿਬ ਜੀ ਉਹਨਾਂ ਨੇ ਪ੍ਰਬੰਧਕਾਂ ਨੂੰ ਬੇਨਤੀ ਕਰਨੀ ਕੀਤੀ। ਉਹਨਾਂ ਨੂੰ ਕਿਹਾ ਸੀ ਕਿ ਭਾਈ ਕਿ ਇਹ ਦੀਵਾਨਾਂ ਦੇ ਵਿੱਚ ਸੰਗਤਾਂ ਨੂੰ ਇਤਿਹਾਸ ਦੀ ਕਥਾ ਜੋ ਹੈ ਸਰਵਣ ਕਰਾਉਣੀ ਚਾਹੀਦੀ ਹੈ, ਕਿਉਂਕਿ ਸ਼ਾਮਾਂ ਦੇ ਦੀਵਾਨਾਂ ਦੇ ਵਿੱਚ ਜਾਂ ਰਾਤਰੀ ਦੇ ਦੀਵਾਨਾਂ ਦੇ ਵਿੱਚ ਆਪਾਂ ਵੇਖਦੇ ਹਾਂ ਗੁਰਮੁਖੋ ਸਾਰੇ ਅਸਥਾਨ ਜਿੰਨੇ ਵੀ ਜਿਹੜੇ ਪਾਵਨ ਧਾਮ ਹੋ ਗਿਆ ਪਾਵਨ ਤਖ਼ਤ ਸਾਹਿਬਾਨ ਹੋ ਗਏ ਹਨ ਅਤੇ ਇਤਿਹਾਸ ਦੀ ਕਥਾ ਸੰਗਤਾਂ ਨੂੰ ਜ਼ਰੂਰ ਸਰਵਣ ਕਰਾਈ ਜਾਂਦੀ ਹੈ। ਮੈਂ ਬੇਨਤੀ ਕਰਾਂ ਪਿਆਰਿਓ ਕਿ ਇਹ ਇਤਿਹਾਸ ਦੀ ਕਥਾ ਇੰਨੀ ਰਸਦਾਇਕ ਹੈ ਕਈ ਵਾਰੀ ਨਾ ਕਿ ਜਦੋਂ ਸ਼ਬਦ ਦੀ ਵਿਚਾਰ ਜਿਹੜੀ ਹੈ ਇਹ ਬਹੁਤ ਜ਼ਿਆਦਾ ਗੰਭੀਰ ਹੁੰਦੀ ਹੈ ਉਹਨੂੰ ਸਮਝਣਾ ਪਿਆਰਿਓ ਬਹੁਤ ਇਕਾਗਰਤਾ ਚਾਹੀਦੀ। ਲੇਕਿਨ ਇਹ ਜੋ ਕਥਾ ਜਿਹੜੀ ਹੈ ਇਤਿਹਾਸ ਦੀ ਕਥਾ ਪਿਆਰਿਓ ਆਮ ਸਧਾਰਨ ਵਿਅਕਤੀ ਵੀ ਨਿੱਠ ਕੇ ਬੈਠ ਜਾਵੇ ਉਹਨੂੰ ਇਤਿਹਾਸ ਦਾ ਪਤਾ ਲੱਗ ਜਾਂਦਾ, ਉਹ ਮਹਾਰਾਜ ਜੀ ਦੇ ਜੀਵਨ ਸਾਖੀ ਦੇ ਨਾਲ ਉਹ ਜੁੜ ਜਾਂਦਾ ਹੈ। ਇਸ ਕਰਕੇ ਜਿੰਨੇ ਵੀ ਅਸਥਾਨ ਜਿਹੜੇ ਹਨ ਉਹਨਾਂ ਅਸਥਾਨਾਂ ਦੇ ਵਿੱਚ ਇਹ ਕਥਾ ਕੀਤੀ ਜਾਂਦੀ ਸੀ ਅਤੇ ਮਹਾਂਪੁਰਖ ਗਿਆਨੀ ਮੋਹਨ ਸਿੰਘ ਸਾਹਿਬ ਜੀ ਨੇ ਫਿਰ ਵਚਨ ਕੀਤਾ ਪ੍ਰਬੰਧਕਾਂ ਨੂੰ ਕਿਹਾ ਕਿ ਭਾਈ ਇਹ ਜੋ ਦੀਵਾਨ ਦੇ ਵਿੱਚ ਆਪਾਂ ਕਥਾ ਆਰੰਭ ਕਰੀਏ ਅਤੇ ਉਸ ਵੇਲੇ ਜ਼ਿਆਦਾ ਪ੍ਰਬੰਧ ਨਹੀਂ ਹੋਇਆ ਕਰਦੇ ਸਨ, ਜ਼ਿਆਦਾ ਵਿਦਵਾਨ ਗਿਆਨੀ ਨਹੀਂ ਹੋਇਆ ਕਰਦੇ ਅਤੇ ਪ੍ਰਬੰਧਕਾਂ ਨੇ ਫਿਰ ਬਾਬਾ ਜੀ ਨੂੰ ਭਾਵ ਕਿ ਗਿਆਨੀ ਜੀ ਨੂੰ ਵਚਨ ਕਰ ਦਿੱਤਾ, ਉਹਨਾਂ ਨੂੰ ਸੇਵਾ ਲਾ ਦਿੱਤੀ ਕਿ ਮਹਾਂਪੁਰਖੋ ਆਪ ਜੀ ਆਪਣੀ ਸੇਵਾ ਦੇ ਨਾਲ ਨਾਲ ਇਹ ਸੇਵਾ ਨਿਭਾਓ ਅਤੇ ਉਸ ਵੇਲੇ ਸਤ ਬਚਨ ਕਹਿ ਕਰਕੇ ਅਤੇ ਮੌਜੂਦਾ ਉਸ ਜ਼ਮਾਨੇ ਦੇ ਜਿਹੜੇ ਮੀਤ ਜਥੇਦਾਰ ਸਾਹਿਬ ਜੀ ਨੇ ਇਹ ਸੇਵਾ ਜਿਹੜੀ ਹੈ ਇਹ ਕਥਾ ਦਾ ਪ੍ਰਵਾਹ ਜਿਹੜਾ ਪਿਆਰਿਓ ਉਹਨਾਂ ਨੇ ਆਰੰਭ ਕਰਨਾ ਕੀਤਾ।

प्रेम दे नाल निठ करके इस दीवाना दे विच उन्हां ने यह गुर प्रताप सूरज ग्रंथ की कथा जिहड़ी है वह आरंभ करनी कीती। याद रखो प्यारियो, कोई भी चीज की आरंभता जो है उहदा बहुत ज्यादा महत्व हुंदा है। एक बारी कोई चीज की आरंभता हो जाए, शुरुआत हो जाए, फिर उहदा नेम बन जाता, उहदी लड़ी जिहड़ी है वह बन जाती है। लेकिन किसी चीज नूं आरंभ करना यह बहुत कठिन हुंदा। उस वेले भी प्यारियो महापुरखां ते बहुत कठिनाइयां आईयां। कईयां ने कहा कि भाई आ की काम कर रहे हो, कहण वाले प्यारियो घट थोड़ी हुंदे हन। तरह तरह के उन्हां ने ते बगबाद भी कीता, कुछ भी बोलिया कि क्यों ये कर रहे हो, क्यों जरूरी है, सवेर दी हुंदी ना कथा, ये क्यों कर रहे हो। लेकिन फिर भी उन्होंने महापुरखां ने परवाह नहीं की, उन्होंने ते कथा जिहड़ी है प्यारियो उन्होंने आरंभ करना कीता। जदों तक वह सेवा दे विच रहे, अपनी सेवा दे नाल नाल शाम की कथा भी बड़े प्यार दे नाल वह करिया करते सन। जिहड़े बुजुर्ग प्यारियो जिहड़े घट उम्र के जिहड़े उन्होंने पता नहीं होवेगा, जिहड़े बुजुर्ग प्यारियो वह दसदे कि बहुत प्यार दे नाल कथा करनी। समाप्ति दे वेले महाराज जी दे ते चोजी प्रीतम आओ दाता तेरी शरण बहुत वधिया तर्ज दे विच प्यारियो और शब्द दा गैन करदे सन। मैं आप नू बेनती करा हुण मौजूदा जथेदार बाबा कुलवंत सिंह साहब जी भी जदों ते ओ सेवा दे विच मीत ग्रंथी साहब जी की हैड ग्रंथी साहब जी की सेवा करदे, वह भी कई बारी कथा की जदों हाजरी भरदे सन। कदे 15 दिन महीना महीना बाबा जी ने हाजरी भरी ते ओही तर्ज दे विच प्यारे ओ शब्द पढ़दे सन। ज्ञानी मोहन सिंह जी जो शब्द उचारण जिस तरह पढ़दे, उन्हां नूं तां नहीं सरवण कीता लेकिन ओही लहजे विच पढ़दे सी ते समाप्ति विच जिस तरह आपां पढ़दे हाँ बहुत आनंद आउंदा सी। इस तरह उन्हां महापुरखां ने प्यारियो यह शाम की कथा का प्रवाह जिहड़ा है इहनू आरंभ करना कीता। अज जिन्हां ने कुछ मार के मारने कीते उन्हां नूं प्यारियो याद करना चाहीदा। यह साडे जिहड़े हन तख्त साहिब दे यह हीरे हन, बहुत सेवावां उन्हां ने कीतियां। अज प्यारियो मैं सच जानो मैं बेनती करां, अज इन्नी सुविधा हो गई, इन्ने सुख, इन्ना ऐश्वर्ज सानू प्राप्त हो रहा है ते सच जानो असी महाराज जी का देन दे नहीं सकते हाँ। लेकिन वह जमाना भी याद करो प्यारे, कुछ नहीं होया करता सी, कोई तनखावां नहीं हुंदियां सन, कोई ज्यादा प्रबंध नहीं हुंदा, कोई सुख सुविधा का बिल्कुल ज्यादा प्रबंध नहीं सी। संगतां का आवाजाही बहुत घट सी, टावा टावा प्यारियो गुरु के प्यारे आउंदे सन, टावा टावा कोई आ गया, लंगर भी जड़ा ना वेख करके तैयार किया जाता कि अज किन्नी संगत है जी, 100 बंदा है तो चलो जी 150 का बना लियो, 200 का बना लियो। इस तरह के उस समय दे विच प्यारियो उस हालात दे विच उन्हां महापुरखां ने उन्हां सतपुरखां ने भले पुरखां ने जो सेवावां कीतियां आपां प्यारियो उन्हां दा देन दे नहीं सकते हाँ। वह भावें जो मर्जी सेवा होवे, भावें प्यारियो सिंह साहिबां दी सेवा होवे, भावें लंगरां दी सेवा होवे। अज प्यारियो देखो मैं बेनती करा लंगरां दे विच भी मशीनां लग गईयां, अज भी सेवा करदे ओह भी धन हन। उन्हां जमानियां दे विच प्यारियो पट्ठे दे उत्ते बैठ करके प्रशादा तैयार करना पैंदा, लो दे उत्ते कई कई घंटे बैठ करके प्यारियो प्रशादा तैयार करना पैंदा सी। कई वारी बंदे गश खा के गिर जांदे, कई वारी ना कमजोर जिहड़े कोई कमजोरी आ गई उत्थे ही हार्ट आदक भी आ जांदा सी। कहण दा मतलब बहुत कठिन सेवावां सन ते उह सारे गुरमुख प्यारे जिन्हां ने उस समय दे विच रह करके यह सेवावां करनियां कीतियां प्यारियो उन्हां दे सेवा दे अगे ते सानू नमस्कार ही करनी बनदी है। मैं ये जो बेनती कर रहा प्यारियो उन्हां महापुरखां ने कथा का यह प्रवाह जिहड़ा है उहनू आरंभ करना कीता। उस तो बाद कई गुरमुख प्यारे कई विद्वान सज्जन जिहड़े हन उन्होंने ये कथा जिहड़ी है ये करनी कीती है। तख्त साहब जी दे साबका हैड ग्रंथी साहब जिहड़े ज्ञानी प्रताप सिंह जी हो गया, ज्ञानी बख्शी सिंह जी हो गया, ज्ञानी अमरजीत सिंह साहब जी ने भी कुछ समा सेवा कीती, ज्ञानी अवतार सिंह जी शीतल जी जो हन उन्होंने भी सेवावां कीतियां, और भी प्यारियो मैं किदा नाम
ਜੇ ਵਿਸਰ ਗਿਆ ਮੈਂ ਖਿਮਾ ਦਾ ਜਾਚਕ ਹਾਂ। ਸਾਰੇ ਉਹ ਗੁਰਮੁਖ ਪਿਆਰੇ ਜਿਨ੍ਹਾਂ ਨੇ ਪਿਆਰਿਓ ਇਹ ਕਥਾਵਾਂ ਦੇ ਵਿੱਚ ਹਾਜ਼ਰੀਆਂ ਭਰਨੀਆਂ ਕੀਤੀਆਂ, ਸੇਵਾਵਾਂ ਕਰਨੀਆਂ ਕੀਤੀਆਂ, ਜਿਨ੍ਹਾਂ ਦੇ ਇਸ ਸੇਵਾ ਦੇ ਸਦਕਾ ਇਹ ਪ੍ਰਵਾਹ ਜਿਹੜਾ ਨਿਰੰਤਰ ਜਿਹੜਾ ਅੱਜ ਵੀ ਜਾਰੀ ਹੈ। ਅੱਜ ਬੇਨਤੀ ਕਰਾਂ ਪਿਆਰਿਓ, ਤੇ ਅੱਜ ਤਾਂ ਦੇਖੋ ਇੰਟਰਨੈਟ ਦਾ ਯੁੱਗ ਹੈ, ਅੱਜ ਇੰਨੀ ਮਹਾਰਾਜ ਜੀ ਦੀ ਕਿਰਪਾ ਹੈ। ਕਈ ਲੋਕ ਕਹਿੰਦੇ ਨਾ ਪਿਆਰਿਓ ਸਮਾਂ ਬੜਾ ਖਰਾਬ ਚੱਲ ਰਿਹਾ, ਖਰਾਬ ਬੰਦਿਆਂ ਦੇ ਲਈ ਪਿਆਰਿਓ ਸਮਾਂ ਬਹੁਤ ਖਰਾਬ ਹੈ। ਸੱਚ ਜਾਣੂ ਇਹੋ ਜਿਹੇ ਸਾਧਨ ਹਨ ਜਿਹੜੀ ਵਿਸ਼ੈਣੀ ਮਤ ਹੈ, ਮੈੜੀ ਮੈਲੀ ਮਤ ਵਾਲੇ ਬੰਦਿਆਂ ਦੇ ਲਈ ਸਮਾਂ ਸੱਚ ਜਾਣੋ ਬਹੁਤ ਖਰਾਬ ਹੈ, ਲੇਕਿਨ ਗੁਰਮੁਖ ਪਿਆਰਿਆਂ ਦੇ ਲਈ ਸਮਾਂ ਪਿਆਰਿਓ ਬਹੁਤ ਵਧੀਆ ਵੀ ਹੈ। ਪਹਿਲੇ ਕਿੱਥੇ ਸਾਧ ਸੰਗਤ ਜੀ ਤੇ ਜਦੋਂ ਸ਼ੁਰੂਆਤ ਹੋਈ ਨਾ 84 ਤੋਂ ਪਿਆਰਿਓ ਇਹਨਾਂ ਨੇ ਸ਼ੁਰੂਆਤ ਦੇ ਵਿੱਚ, ਮੈਂ ਬੇਨਤੀ ਕਰਾਂ ਆਲ ਇੰਡੀਆ ਰੇਡੀਓ ਨੇ ਇਹਨਾਂ ਨੂੰ ਬਹੁਤ ਸੰਘਰਸ਼ ਕਰਨਾ ਕੀਤਾ। ਬਹੁਤ ਜਦੋ ਜਹਿਦ ਤੋਂ ਬਾਅਦ ਆਲ ਇੰਡੀਆ ਰੇਡੀਓ ਜਿਹੜਾ ਚੱਲਦਾ ਸੀ ਉਹਨਾਂ ਨੇ 84 ਤੋਂ ਬਾਅਦ ਪਿਆਰਿਓ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜੀ ਦਾ ਲਾਈਵ ਕਾਸਟ ਲਾਈਵ ਪ੍ਰਸਾਰਣ ਜਿਹੜਾ ਕੀਰਤਨ ਦਾ ਉਹਨਾਂ ਨੇ ਆਰੰਭ ਕੀਤਾ। ਉਸ ਵੇਲੇ ਬਜ਼ੁਰਗ ਜਿਹੜੇ ਨਾ ਪਿਆਰਿਓ ਜਾਂ ਔਰ ਜਿਹੜੇ ਗੁਰਮੁਖ ਪਿਆਰੇ ਨਾਮ ਬਾਣੀ ਦੇ ਰਸੀਏ ਉਹ ਕੰਨ ਲਾ ਕਰਕੇ ਰੇਡੀਓ ਦੇ ਨਾਲ ਬੈਂਦੇ ਸਨ। ਅੰਮ੍ਰਿਤ ਵੇਲਾ ਹੋ ਜਾਣਾ, ਹਰ ਕੋਈ ਬੰਦਾ ਥੋੜ੍ਹੀ ਦਰਬਾਰ ਸਾਹਿਬ ਜਾ ਸਕਦਾ ਤੇ ਕੰਨ ਲਾ ਕੇ ਬੈਠ ਜਾਣਾ। ਕਈ ਵਾਰੀ ਉਹਦੀ ਫ੍ਰੀਕੁਐਂਸੀ ਜਿਹੜੀ ਚੇਂਜ ਹੋ ਜਾਂਦੀ ਸੀ, ਦੂਜਾ ਟਾਵਰ ਲੱਗ ਜਾਂਦਾ, ਫਿਰ ਉਹਨੂੰ ਸੈੱਟ ਕਰਨਾ ਤੇ ਉੱਥੇ ਤੇ ਕਿਹਾ ਜਾਂਦਾ ਸੀ ਕਿ ਰੇਡੀਓ ਲਾ ਕਰਕੇ ਕਈ ਗੁਰਮੁਖ ਪਿਆਰੇ ਸਿੰਘ ਜਿਹੜੇ ਨਾ ਐਂ ਬੈਠ ਕਰਕੇ ਤੇ ਰੇਡੀਓ ਨੂੰ ਉੱਤੇ ਥਾਂ ਤੇ ਰੱਖ ਕਰਕੇ ਹੱਥ ਜੋੜ ਕੇ ਬੈਠ ਕਰਕੇ ਸਾਰਾ ਕੀਰਤਨ ਸਰਵਣ ਕਰਦੇ ਸਨ। ਉਹ ਵੀ ਜ਼ਮਾਨਾ ਸੀ ਪਿਆਰਿਓ, ਸਾਧਨ ਬੜੇ ਘੱਟ ਸਨ। ਉਹ ਤੋਂ ਬਾਅਦ ਫਿਰ ਲਾਈਵ ਟੈਲੀਕਾਸਟ ਜਿਹੜਾ ਹੈ ਸਭ ਤੋਂ ਪਹਿਲੇ ਦਰਬਾਰ ਸਾਹਿਬ ਦਾ ਆਰੰਭ ਹੋਇਆ। ਅੱਜ ਮੈਂ ਬੇਨਤੀ ਕਰਾਂ ਹਰ ਇੱਕ ਗੁਰੂ ਕਾ ਅਸਥਾਨ, ਭਾਵੇਂ ਉਹ ਇਤਿਹਾਸਕ ਹੋਵੇ ਭਾਵੇਂ ਪਿਆਰਿਓ ਉਹ ਗੈਰ ਇਤਿਹਾਸਕ, ਭਾਵ ਕਿ ਸਿੰਘ ਸਭਾ ਗੁਰੂ ਘਰ ਹੋਣ, ਹਰੇਕ ਦੇ ਆਪਣੇ ਚੈਨਲ ਹਨ, ਉਹਨਾਂ ਚੈਨਲਾਂ ਦੇ ਰਾਹੀਂ ਪਿਆਰਿਓ ਉੱਥੋਂ ਦਾ ਲਾਈਵ ਕਾਸਟ ਜਿਹੜਾ ਹੈ ਉਹ ਚੱਲਦਾ। ਗੁਰੂ ਕੀਆਂ ਸੰਗਤਾਂ ਜਿਹਨੇ ਲਾਹਾ ਲੈਣਾ ਨਾ ਪਿਆਰਿਓ, ਕਿਉਂਕਿ ਗੁਰਮੁਖ ਲਾਹਾ ਲੈ ਗਏ, ਗੁਰਮੁਖ ਬੰਦਾ ਲਾਹਾ ਲੈ ਸਕਦਾ। ਇਹ ਤਾਂ ਇਹੋ ਜਿਹੀ ਗੱਲ ਹੈ ਪਿਆਰਿਓ ਕਿ ਇਹ ਜੋ ਤਰੱਕੀਆਂ ਜਿਹੜੀਆਂ ਇਹ ਇੰਟਰਨੈਟ ਆਦਿਕ ਜੋ, ਇਹ ਤਾਂ ਇਹੋ ਜਿਹੀ ਗੱਲ ਹੈ ਪਿਆਰਿਓ ਕਿ ਇਹਦਾ ਲਾਭ ਲੈਣਾ ਤੇ ਜਿੰਨਾ ਮਰਜ਼ੀ ਲਾਭ ਲੈ ਲਿਓ। ਅੱਜ ਗੁਰਮੁਖ ਪਿਆਰੇ ਘਰ ਘਰ ਦੇ ਵਿੱਚ, ਜਿਸ ਤਰ੍ਹਾਂ ਮਹਾਰਾਜ ਨੇ ਕਿਹਾ ਨਾ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਹਾ। ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕੀਤਾ ਕਿ ਸਾਧ ਸੰਗਤ ਜੀ ਮਹਾਰਾਜ ਜੀ ਦੀ ਇਹੋ ਜਿਹੀ ਕਿਰਪਾ ਹੋਵੇਗੀ ਘਰ ਘਰ ਅੰਦਰ ਧਰਮਸਾਲ, ਗੁਰੂ ਕਾ ਸਿੱਖ ਜਿਹੜਾ ਉਹਦਾ ਘਰ ਧਰਮਸਾਲ ਬਣ ਜਾਵੇਗਾ, ਉਹਦੇ ਘਰ ਦੇ ਵਿੱਚ ਕੀਰਤਨ ਦੀਆਂ ਕਥਾ ਵਾਰਤਾ ਗੁਰਬਾਣੀ ਦਾ ਸ਼ੈਬਰ ਜਿਹੜਾ ਹੈ ਉਹ ਚੱਲੇਗਾ। ਅੱਜ ਸੱਚ ਜਾਣੋ ਹਰ ਕੋਈ ਨਾਨਕ ਨਾਮ ਲੇਵਾ ਗੁਰੂ ਕੀ ਸੰਗਤ ਗੁਰੂ ਕਾ ਪਿਆਰਾ। ਜਦੋਂ ਉੱਠਦਾ ਨਾ ਸਵੇਰੇ ਪਿਆਰਿਓ, ਉੱਠਦੇ ਸਾਥ ਹੀ ਪਤਾ ਨਹੀਂ ਕੋਈ ਦਰਬਾਰ ਸਾਹਿਬ ਦਾ, ਕੋਈ ਹਜ਼ੂਰ ਸਾਹਿਬ ਜੀ ਦਾ, ਕੋਈ ਕਿਸੇ ਅਸਥਾਨ ਦਾ ਪਿਆਰਿਓ ਇਹ ਲਾਈਵ ਕਾਸਟ ਲਾ ਕਰਕੇ ਕੀਰਤਨ ਸਰਵਣ ਕਰਦੇ, ਕਥਾ ਸਰਵਣ ਕਰਦੇ। ਘਰ ਬੈਠੇ ਵੀ ਪਿਆਰਿਓ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਜਿਹੜੀਆਂ ਇਹ ਉਹ ਗੁਰਬਾਣੀ ਦਾ ਲਾਭ ਪ੍ਰਾਪਤ ਕਰ ਰਹੀਆਂ ਹਨ। ਸਮਾਂ ਦੇਖੋ ਕਿਹੋ ਜਿਹਾ, ਉਹ ਵੀ ਸਮਾਂ ਸੀ ਪਿਆਰਿਓ ਟਾਵਾਂ ਟਾਵਾਂ ਕੋਈ ਆ ਕਰਕੇ, ਮਾਈਕ ਵੀ ਨਹੀਂ ਹੁੰਦੇ ਸਨ, ਮਾਈਕ ਦਾ ਵੀ ਇਜ਼ਾਦ ਉਹ ਬਾਅਦ ਦੇ ਵਿੱਚ ਹੋਇਆ। ਜੇ ਮਾਈਕ ਵੀ ਆਏ ਤੇ ਬਹੁਤ ਥੋੜੀ ਆਵਾਜ਼ ਹੁੰਦੀ, ਸੰਗਤਾਂ ਬਹਿ ਕੇ ਸਰਵਣ ਕਰਦੀਆਂ ਲਾਗੇ ਹੋ ਕਰਕੇ। ਉਹ ਵੀ ਜ਼ਮਾਨਾ ਸੀ, ਅੱਜ ਪਿਆਰਿਓ ਇਹ ਵੀ ਜ਼ਮਾਨਾ ਹੈ। ਹਰ ਕੋਈ ਕਈ ਗੁਰਮੁਖ ਪਿਆਰੇ ਪਿਆਰਿਓ ਮੋਬਾਈਲ ਦੇ ਰਾਹੀਂ ਜਿਹੜਾ ਇਸ ਪ੍ਰੋਗਰਾਮ ਦੇ ਨਾਲ ਕਥਾ ਦੇ ਨਾਲ ਤੇ ਕੀਰਤਨ ਦੇ ਨਾਲ ਜੁੜਦੇ ਹਨ। ਜਿਸ ਤਰ੍ਹਾਂ ਵੀ ਪਿਆਰਿਓ ਜੁੜੇ ਤੇ ਯਾਦ ਰੱਖੋ ਗੁਰਬਾਣੀ ਦੇ ਨਾਲ ਜੁੜ ਰਿਹਾ, ਉਹ ਮਹਾਰਾਜ ਜੀ ਦੇ ਸਿਧਾਂਤ ਦੇ ਨਾਲ ਜੁੜ ਰਿਹਾ। ਸਾਧਨ ਜੋ ਮਰਜ਼ੀ ਹੋਣ ਉਹਨੂੰ ਲਾਭ ਪ੍ਰਾਪਤ ਹੋ ਰਿਹਾ। ਉਹਦਾ ਉਹ ਸਫ਼ਰ ਜਿਹੜਾ ਪਿਆਰਿਓ, ਉਹ ਸਫ਼ਰ ਜਿਹੜਾ ਹੈ ਉਹ ਸਫਲ ਹੋ ਰਿਹਾ ਹੈ, ਉਹਦੀ ਯਾਤਰਾ ਸਫਲ ਹੋ ਰਹੀ ਹੈ, ਉਹ ਸਮਾਂ ਜਿਹੜਾ ਉਹਦਾ ਸਫਲ ਹੋ ਰਿਹਾ। ਸੱਚ ਜਾਣੋ ਜੋ ਸਤਿਗੁਰੂ ਮਹਾਰਾਜ ਨੇ ਬਚਨ ਕੀਤਾ ਨਾ, ਜਦੋਂ ਆਪਾਂ ਅੰਮ੍ਰਿਤ ਪਾਨ ਕਰਦੇ ਹਾਂ, ਗੁਰੂ ਮਹਾਰਾਜ ਜੀ ਦੀ ਇਹ ਸਿੱਖਿਆ ਹੈ ਕਿ ਖਾਲਸਾ ਜੀਓ ਆਪਣੇ ਜੀਵਨ ਦੇ ਵਿੱਚ ਜੋ ਵੀ ਕਮਾਈ ਕਰੋਗੇ, ਕਮਾਈ ਦਾ ਦਸਵੰਧ ਜਿਹੜਾ ਗੁਰੂ ਘਰ ਦੇ ਵਿੱਚ ਚੜਾਉਣਾ। ਦੋ ਤਰ੍ਹਾਂ ਦੇ ਦਸਵੰਧ ਹਨ,
ਇੱਕ ਕਮਾਈ ਦਾ ਦਸਵੰਦ ਹੈ ਤੇ ਇੱਕ ਸਵਾਸਾਂ ਦਾ ਦਸਵੰਦ ਹੈ। ਇੱਕ ਕਮਾਈ ਦਾ ਇੱਕ ਸਮੇਂ ਦਾ ਦਸਵੰਦ ਹੈ ਤੇ ਕਮਾਈ ਦਾ ਦਸਵੰਦ ਚੜਾਓ। ਇਹਦੇ ਨਾਲ ਨਾਲ ਪਿਆਰਿਓ ਸਵਾਸਾਂ ਦੀ ਪੂੰਜੀ, ਸਮੇਂ ਦੀ ਪੂੰਜੀ ਜਿਹੜੀ ਹੈ ਉਹਦਾ ਵੀ ਦਸਵੰਦ ਚੜਾਉਣਾ ਕਰੋ। 24 ਘੰਟੇ ਜਿਹੜਾ ਜੇ ਆਪਾਂ ਇਹਦਾ ਅਨੁਮਾਨ ਲਾਉਂਦੇ ਹਾਂ, ਇਹਦਾ ਦਸਵੰਦ ਦਸਵਾਂ ਹਿੱਸਾ ਜਿਹੜਾ 2.5 ਘੰਟੇ ਬਣ ਜਾਂਦਾ ਹੈ। 2.5 ਘੰਟੇ, 24 ਘੰਟੇ, 1 ਘੰਟੇ ਦੇ ਵਿੱਚ ਕਿਹਾ ਜਾਂਦਾ ਕਿ 24,000 ਦੇ ਕਰੀਬ ਬੰਦਾ ਸਵਾਸ ਲੈਂਦਾ। ਤੇ ਪਿਆਰਿਓ 2.5 ਘੰਟੇ ਫਿਰ ਤੁਸੀਂ ਉਹ ਹਿਸਾਬ ਲਾ ਲਿਓ ਤੇ ਕਿੰਨੇ 75,000 ਦੇ ਕਰੀਬ ਇਹ ਸਵਾਸ ਜਿਹੜੇ ਹਨ ਇਹ ਮਹਾਰਾਜ ਜੀ ਦੇ ਲੇਖੇ ਲਾਉਣਾ। ਇਹ ਲੇਖੇ ਕਿਸ ਤਰ੍ਹਾਂ ਲੱਗਦੇ ਪਿਆਰਿਓ? ਹੁਣ ਜਿੰਨੇ ਵੀ ਗੁਰਮੁਖ ਪਿਆਰੇ ਬੈਠ ਕਰਕੇ ਕਥਾ ਸਰਵਣ ਕਰ ਰਹੇ, ਭਾਵੇਂ ਆਪਨੇ 1 ਘੰਟਾ ਸਰਵਣ ਕੀਤਾ, 1/2 ਘੰਟਾ ਸਰਵਣ ਕਰਨਾ ਕੀਤਾ, ਉਹ ਤੁਹਾਡੇ ਦਸਵੰਦ ਲੇਖੇ ਵਿੱਚ ਜਾ ਰਿਹਾ, ਉਹ ਦਸਵੰਦ ਦੀ ਪੂੰਜੀ ਦੇ ਵਿੱਚ ਜਮ੍ਹਾਂ ਹੋ ਰਿਹਾ। ਤੇ ਉਸ ਤੋਂ ਬਾਅਦ ਆਪ ਜੀ ਨੇ ਕੀਰਤਨ ਸਰਵਣ ਕੀਤਾ 1 ਘੰਟਾ 2 ਘੰਟਾ, ਉਹ ਵੀ ਸਮਾਂ ਤੁਹਾਡਾ ਸਫਲਾ ਦਸਵੰਦ ਦੇ ਲੇਖੇ ਦੇ ਵਿੱਚ ਲੱਗ ਰਿਹਾ। ਰਹਿਰਾਜ ਸਾਹਿਬ ਜੀ ਦਾ ਪਾਠ ਸਰਵਣ ਕਰਦੇ ਕਈ ਗੁਰਮੁਖ ਪਿਆਰੇ ਸਮਝ ਲਿਓ ਪਿਆਰਿਓ ਉਹ ਸਮਾਂ ਤੁਹਾਡਾ ਸਫਲ ਹੋ ਰਿਹਾ ਹੈ। ਉਹ ਦਸਵੰਦ ਜਿਹੜਾ ਸਵਾਸਾਂ ਦੀ ਪੂੰਜੀ, ਸਮੇਂ ਨੂੰ ਜੋ ਆਪਾਂ ਸਫਲਾ ਕਰ ਰਿਹਾ ਦਸਵੰਦ ਸਮਝ ਲਿਓ ਉਹਨਾਂ ਨੇ ਅਰਪਣ ਕਰਨਾ ਕੀਤਾ। ਕਈ ਗੁਰੂ ਕੇ ਪਿਆਰੇ ਉਹ ਕੀ ਕਰਦੇ ਪਿਆਰਿਓ, ਲੰਗਰਾਂ ਦੇ ਵਿੱਚ ਕੋਈ ਦਰੀਆਂ ਦੀ ਸੇਵਾ ਕਰਦਾ, ਕੋਈ ਜੋੜਿਆਂ ਦੀ ਸੇਵਾ ਕਰਦਾ, ਜੋ ਵੀ ਨਿਸ਼ਕਾਮ ਭਾਵਨਾ ਦੇ ਨਾਲ ਆਪ ਜੀ ਸੇਵਾ ਕਰਨਾ ਕਰੋ। ਜਿੰਨਾ ਸਮਾਂ ਆਪ ਜੀ ਜੋ ਸੇਵਾ ਕਰ ਰਹੇ ਨਾ ਪਿਆਰਿਓ, ਯਾਦ ਰੱਖੋ ਇਹ ਤੁਹਾਡਾ ਦਸਵੰਦ ਜਿਹੜਾ ਹੈ, ਇਹ ਸਵਾਸਾਂ ਦਾ ਸਮੇਂ ਦਾ ਦਸਵੰਦ ਇਹ ਤੁਸੀਂ ਲੇਖੇ ਲਾ ਰਹੇ ਹੋ, ਸਫਲਾ ਕਰ ਰਹੇ ਹੋ। ਇਸ ਤਰ੍ਹਾਂ ਬਹੁਤ ਸਾਰੇ ਗੁਰਮੁਖ ਪਿਆਰੇ, ਪਤਾ ਨਹੀਂ ਅਣਗਿਣਤ ਰੂਹਾਂ ਜਿਹੜੀਆਂ ਹਨ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠ ਕਰਕੇ ਇਹ ਕਥਾ ਨੂੰ ਸਰਵਣ ਕਰਦੀਆਂ ਹਨ। ਮੈਂ ਕਿਉਂ ਬੇਨਤੀ ਕਰ ਰਿਹਾ ਪਿਆਰਿਓ, ਕਿਉਂਕਿ ਸੰਗਤਾਂ ਨੂੰ ਇਸ ਬਾਬਤ ਪਤਾ ਹੋਣਾ ਚਾਹੀਦਾ, ਜਾਣਕਾਰੀ ਹੋਣੀ ਚਾਹੀਦੀ ਹੈ ਕਿ ਇਹ ਕਥਾ ਜਿਹੜੀ ਹੈ ਕਦੋਂ ਆਰੰਭ ਹੋਈ, ਕਿਹਨੇ ਆਰੰਭ ਕਰਨੀ ਕੀਤੀ, ਇਹਦਾ ਪ੍ਰਵਾਹ ਕਿਸ ਤਰ੍ਹਾਂ ਚੱਲਿਆ। ਤੇ ਇਹ ਜੋ ਪਿਆਰਿਓ ਨਾਨਕ ਪ੍ਰਕਾਸ਼ ਗ੍ਰੰਥ, ਮੈਂ ਕੱਲ ਵੀ ਬੇਨਤੀ ਕੀਤੀ ਸੀ, ਮਹਾਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਜਦੋਂ ਸਾਧ ਸੰਗਤ ਜੀ ਮਾਝੇ ਦੇ ਇਲਾਕੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਵਿੱਚ ਉਹ ਰਹਿੰਦੇ ਸਨ, ਤੇ ਨਿਰਮਲੇ ਮਹਾਂਪੁਰਖ ਸੰਤ ਗਿਆਨੀ ਸੰਤ ਸਿੰਘ ਜੀ ਜਿਹੜੇ ਹਨ ਉਹਨਾਂ ਦੇ ਇਹ ਸ਼ਗਿਰਦ ਸਨ, ਉਹਨਾਂ ਨੇ ਕਿਰਪਾ ਕੀਤੀ, ਵਿਦਵਤਾ ਦਾ ਦਾਨ ਇਹਨਾਂ ਨੂੰ ਦਿੱਤਾ। ਤੇ ਅੱਗੇ ਇਹ ਅਧਿਆਏ ਦੇ ਵਿੱਚ ਉਹਨਾਂ ਦਾ ਵੀ ਉਹਨਾਂ ਨੇ ਮੰਗਲ ਕਰਨਾ, ਆਪਣੇ ਵਿਦਿਆ ਦਾਤੇ ਦਾ ਵੀ ਉਹਨਾਂ ਨੇ ਮੰਗਲ ਕਰਨਾ ਕੀਤਾ ਕਿ ਉਹਨਾਂ ਦੀ ਕਿਰਪਾ ਦੇ ਨਾਲ ਇਹ ਵਿਦਿਆ ਮੈਨੂੰ ਪ੍ਰਾਪਤ ਹੋਈ, ਮੈਂ ਤਾਂ ਕਰਕੇ ਵਿਦਵਾਨ ਬਣਿਆ, ਤਾਂ ਕਰਕੇ ਇੰਨਾ ਵੱਡਾ ਗ੍ਰੰਥ ਜਿਹੜਾ ਇਹਦੀ ਸੇਵਾ ਗੁਰੂ ਮਹਾਰਾਜ ਜੀ ਨੇ ਮੇਰੇ ਤੋਂ ਜਿਹੜੀ ਹੈ ਉਹ ਪ੍ਰਾਪਤ ਕਰਨੀ ਕੀਤੀ, ਲੈਣੀ ਕੀਤੀ ਹੈ। ਸ਼੍ਰੀ ਅੰਮ੍ਰਿਤਸਰ ਸਾਹਿਬ ਉਹਨਾਂ ਅਸਥਾਨਾਂ ਦੇ ਵਿੱਚ ਰਹਿ ਕਰਕੇ ਤੇ ਮਹਾਂਕਵੀ ਜੀ ਨੇ ਇਹ ਨਾਨਕ ਪ੍ਰਕਾਸ਼ ਜਿਹੜਾ ਹੈ ਇਹ ਗ੍ਰੰਥ ਦੀ ਰਚਨਾ ਕਰਨੀ ਕੀਤੀ। ਇਹਦੇ ਦੋ ਭਾਗ, ਪੂਰਬਾਰਧ ਤੇ ਉੱਤਰਾਰਧ ਜਿਹੜਾ ਹੈ ਇਹ ਇਸ ਤਰ੍ਹਾਂ ਦੋ ਭਾਗਾਂ ਦੇ ਵਿੱਚ ਇਹ ਸਾਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਕਥਾ ਜਿਹੜੀ ਹੈ ਉਹਨਾਂ ਨੇ ਵਰਣਨ ਕਰਨਾ ਕੀਤਾ। ਆਓ ਸਾਧ ਸੰਗਤ ਜੀ ਹੁਣ ਤੇ ਕਵੀ ਰਾਜ ਜੀ ਮਹਾਂਕਵੀ ਜੀ ਜਿਸ ਤਰ੍ਹਾਂ ਇਹ ਗ੍ਰੰਥ ਦੀ ਜੋ ਆਰੰਭਤਾ ਕਰਦੇ ਹਨ ਆਪਾਂ ਉਹ ਕਥਾ ਨੂੰ ਸਰਵਣ ਕਰਨਾ ਕਰੀਏ। ਇੱਕ ਵਾਰੀ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ ਆਪਣੀ ਹਾਜ਼ਰੀ ਨੂੰ ਮਹਾਰਾਜ ਜੀ ਦੇ ਪਾਵਨ

ਇਹ ਜੋ ਮਰਿਆਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹ ਮਰਿਆਦਾ ਨੂੰ ਆਰੰਭ ਕਰਨਾ ਕੀਤਾ, ਜਿਹਨੂੰ ਆਪਾਂ ਮੰਗਲਾਚਾਰ ਬੋਲਦੇ ਹਾਂ। ਕੋਈ ਵੀ ਬਾਣੀ ਦੀ ਰਚਨਾ ਜਦੋਂ ਕਰਨੀ ਹੈ, ਸਭ ਤੋਂ ਪਹਿਲੇ ਪਰਮਾਤਮਾ ਦਾ ਮੰਗਲ ਕਰਨਾ, ਉਹਦਾ ਜਸ ਕਰਨਾ, ਉਹਦੇ ਮੰਗਲ ਗੀਤ ਗਾਉਣੇ ਹਨ। ਅਤੇ ਤਾਂ ਹੀ ਤਾਂ ਪਿਆਰਿਓ ਇਹ ਮਰਿਆਦਾ ਜੋ ਹੈ, ਕੋਈ ਵੀ ਆਪਾਂ ਕੰਮ ਕਰਦੇ ਹਾਂ ਤੇ ਸਭ ਤੋਂ ਪਹਿਲੇ ਪਰਮਾਤਮਾ ਦਾ ਮੰਗਲ ਕਰਨਾ ਚਾਹੀਦਾ ਹੈ। ਆਪਾਂ ਵੇਖ ਸਕਦੇ ਹਾਂ ਪਿਆਰਿਓ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਆਪ ਜੀ ਜਦੋਂ ਪਾਠ ਦਰਸ਼ਨ ਦੀਦਾਰੇ ਕਰੋਗੇ ਤੇ ਜਦੋਂ ਕੋਈ ਨਵਾਂ ਅਧਿਆਇ ਆਰੰਭ ਹੋਣ ਦਾ, ਬਾਣੀਕਾਰ ਬਦਲਦੇ ਹਨ, ਬਾਣੀ ਦਾ ਨਵਾਂ ਸਿਰਲੇਖ ਜਿੱਥੋਂ ਵੀ ਆਰੰਭ ਹੁੰਦਾ ਤੇ ਉੱਥੇ ਫਿਰ ਸਤਿਗੁਰੂ ਮਹਾਰਾਜ ਜੀ ਨੇ ਆਰੰਭ ਦੇ ਵਿੱਚ ਮੰਗਲਾਚਾਰ ਕਰਨਾ ਕੀਤਾ। ਸਭ ਤੋਂ ਜ਼ਿਆਦਾ ਮੰਗਲਾਚਾਰ ਜਿਹੜਾ 524 ਵਾਰ, ਇਹ ਤਕਰੀਬਨ ਪਿਆਰਿਓ ਇਹ ਮੰਗਲਾਚਾਰ ਜੋ ਹੈ, ਜੋ ਭਾਈ ਸਾਹਿਬ ਜੀ ਦੀ ਰਸਨਾ ਤੋਂ ਆਪਣੇ ਸਰਵਣ ਕੀਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਤੋਂ ਬਾਅਦ ਇਹ ਤੋਂ ਇਲਾਵਾ ਔਰ ਵੀ ਬੜੇ ਮੰਗਲ ਜੋ ਹਨ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ

और भी प्यारियों मंगलां दी जिहड़ी है तरतीब जिहड़ी है घट वध है, लेकिन यह मंगलाचार जदों भी अध्याय बदलेगा बाणीकार बदलते सिरलेख बदलते हैं। सतगुरु महाराज जी ने वाहिगुरु जी का मंगलाचार करना किया। यह मंगलाचार दे विच प्यारियो सारा जिहड़ा सार तत् समाया होया है कि मंगलाचार का मतलब कि जो आपां बाणी पढ़ते हाँ एदा सेंट्रल आइडिया की है, एदा केंद्री भाव की है। महाराज ने कहा एक ओंकार सतगुर प्रसाद। एक प्यारी बड़ी प्यारी कथा आउंदी है, धन गुरु गोबिंद सिंह साहब जी महाराज। महाराज जी प्यारियो कई बारी बड़े चोज करते सन, सिखां दे नाल बड़े प्यार दे नाल विचरना, हासा मखौल भी करना, बड़े प्यार दे नाल पातशाह जी रिहा करते। महाराज जी ने सारियां संगतां नूं सिंघां नूं बुला लिया, आओ खालसा जी आओ। सारे आ गए, कहण लगे पता नहीं महाराज जी ने अज की वचन करना की करना। पातशाह जी ने एक बुझारत पा दित्ती, क्या कि संगत जी के असी घोड़े दे उत्ते चढ़दे हाँ, जां कोई व्यक्ति जिहड़ा है ते घोड़े दे रकाब दे उत्ते पैर रख के छाल मार करके जदों आपां घोड़े ते बैंदे हाँ, इन्ने समय दे विच कोई सानू धन गुरु ग्रंथ साहिब जी महाराज जी का सार तत् दस दे, असी उहदे उत्ते बहुत प्रसन्न होवांगे, बहुत इनाम बख्शिशां बख्शांगे। ते इह सुण करके सारे दंग हो गए। मन विच आया एक ही वचन कर दिता कि जदों आपां प्यारियो याद रखो गुरु ग्रंथ साहिब जी महाराज जी का अखंड पाठ भी करदे आ 36 घंटे 38 घंटे लग जांदे हन, इन्ना लंबा समा लगदा, इन्ना लंबा समा 30-40 घंटे समझ लियो 40 घंटे। ते आप जी देखो कि जिहड़ा वधिया घोड़ सवार हुंदा प्यारियो बस ऐ छाल मार के घोड़े ते चढ़ जांदा, बहुत हो गया 2 या 3 सेकंड दे विच प्यारियो इन्ना को समा लगेगा, ए तो ज्यादा केड़ा समा लगेगा। इन्ने समय दे विच महाराज जी ने कह दिता जी धन गुरु ग्रंथ साहिब जी महाराज जी का सार तत् सानू दस देना, सारे चुप हो गए, सन्नाटा छा गया, कहण लगे आ की कर सकते हैं। इन्ने छोटे समय दे विच गुरमुख प्यारे कहा जाता भाई दया सिंह साहब जी निकले, कहण लगे महाराज आप जी की कृपा चाहिए है। महाराज जी ने थापड़ा दिता, कहण लगे चढ़ो घोड़े ते, ते दसो सार तत् छाल मार के जदों घोड़े ते चढ़ रहे ते नाल रसना नाल उचारण करना कीता एक ओंकार सतगुर प्रसाद। सतगुरु महाराज ये है गुरबाणी का सारा सार तत्। सच जानो प्यारियो कोई तुहानू पुछे गुरबाणी का सार तत् जिहड़ा है बस एक ओंकार सतगुर प्रसाद। एक परमात्मा जो है ओंकार स्वरूप है ते ओ जेड़ा जाति विजाति स्वैगत तो ओ निराला है। हुण प्यारियो एक गल याद रखो, धन गुरु ग्रंथ साहिब जी महाराज जी की आरंभता जिहड़ी है, बाकी जिन्ने भी जिहड़े ग्रंथ जिहड़े ना प्यारियो उस ग्रंथां की आरंभता जिहड़ी है लैटर दे नाल अखरां दे नाल हुंदी अखर। तुसी कोई हिंदी का ग्रंथ लै लियो, कोई अंग्रेजी का, कोई उर्दू का, जां कोई तुसी कुरान लै लियो, पुराण लै लियो, जिन्ने मर्जी वेद शास्त्र लै लियो, अखरां दे नाल उहदी आरंभता हुंदी। लेकिन धन गुरु ग्रंथ साहिब जी महाराज जी की प्यारियो आरंभता अखर दे नाल नहीं हुई है। हुण तुसी विचार करो तुहानू लगेगा अखरां दे नाल अखर ही तां है, लेकिन साध संगत जी पहला शब्द ही जिहड़ा वह अखर नहीं है, वह नंबर है। नंबर ਉਹ ਹੈ ਇੱਕ। ਇੱਕ ਅੱਖਰ ਵੱਖਰੇ ਹਨ ਤੇ ਨੰਬਰ ਵੱਖਰਾ ਹੈ। ਔਰ ਇੱਕ ਗੱਲ ਓਅੰਕਾਰ ਜਿਹੜਾ ਨਾ ਇਹ 35 ਅੱਖਰਾਂ ਦੇ ਵਿੱਚ ਨਹੀਂ ਆਉਂਦਾ, ਯਾਦ ਰੱਖ ਲਿਓ। ਇਹ ਅੱਖਰ ਖਿਰ ਜਾਹਿੰਗੇ, ਓਏ ਅੱਖਰ ਇਨ ਮਹਿ ਨਾਹੇ, ਇਹ ਅੱਖਰ ਨਾਸ਼ ਹੋ ਜਾਣਗੇ। ਤੇ ਅਸਲੀ ਅਕਸ਼ਰ ਜਿਹੜਾ ਹੈ ਜਿਹਦਾ ਕਦੇ ਨਾਸ਼ ਨਹੀਂ ਹੋਣ ਵਾਲਾ ਉਹ ਇਹ ਅੱਖਰਾਂ ਦੇ ਵਿੱਚ ਨਹੀਂ ਆਵੇਗਾ। ਤਾਂ ਹੀ ਤਾਂ ਪਿਆਰਿਓ ਓਅੰਕਾਰ ਜਿਹੜਾ ਹੈ ਤੇ ਉਹ ਨਾ ਉਹ 35 ਅੱਖਰਾਂ ਦੇ ਵਿੱਚ ਆਉਂਦਾ, ਨਾ ਹਿੰਦੀ ਦੇ ਪਿਆਰਿਓ 52 ਅੱਖਰ ਜਿਹਨੂੰ ਉਹ 52 ਅੱਖਰ ਜਿਹੜੇ ਹਨ ਉਹਨਾਂ ਦੇ ਲੈਟਰ ਦੇਖੋ, ਊ ਆਏਗਾ ਲੇਕਿਨ ਓਮ ਨਹੀਂ ਆਵੇਗਾ। ਹੁਣ ਆਪਾਂ ਗੁਰਬਾਣੀ ਪੜ੍ਹਦੇ ਹਾਂ ਊੜੇ ਔਂਕੜ ਊ, ਊੜੇ ਦੁਲੈਂਕੜ ਊ ਆਏਗਾ, ਊੜੇ ਹੋੜਾ ਓ ਆਏਗਾ। ਇਹ ਊੜੇ ਦੇ 3 ਰੂਪ ਹਨ, ਊ ਊ ਤੇ ਓਮ।
ਓਂਕਾਰ ਦੁਲੈਂਕੜ ਹੋੜਾ, ਲੇਕਿਨ ਓਂਕਾਰ ਨਹੀਂ ਆਇਆ। ਪਿਆਰਿਓ ਯਾਦ ਰੱਖੋ, ਓਂਕਾਰ ਇਹ ਅੱਖਰਾਂ ਦਾ ਵਿਸ਼ਾ, ਇਹਦਾ ਸਬਜੈਕਟ ਹੀ ਨਹੀਂ ਹੈ। ਓਂਕਾਰ ਤੋਂ ਹੀ ਪਿਆਰਿਓ ਸਾਰਿਆਂ ਦੀ ਰਚਨਾ ਹੋਈ। ਤਾਂ ਕਰਕੇ ਵਿਦਵਾਨ ਮਹਾਂਪੁਰਖਾਂ ਨੇ ਓਂਕਾਰ ਨੂੰ ਅੱਖਰਾਂ ਤੋਂ ਬਾਹਰ ਰੱਖਣਾ ਕੀਤਾ। ਇੱਕ ਵੀ ਜਿਹੜਾ ਹੈ ਪਿਆਰਿਓ ਇਹ ਨਿਊਮਰੀਕਲ ਹੈ, ਨੰਬਰ ਹੈ। ਓਂਕਾਰ ਵੀ ਜਿਹੜਾ ਪਿਆਰਿਓ ਨਾ ਉਹ 35 ਅੱਖਰਾਂ ਦੇ ਵਿੱਚ ਆਉਂਦਾ, ਨਾ ਓਮ ਹਿੰਦੀ ਦੇ ਵਿੱਚ। ਓਮ ਜਿਹੜਾ ਪਿਆਰਿਓ 52 ਅੱਖਰਾਂ ਦੇ ਵਿੱਚ ਨਹੀਂ ਆਉਂਦਾ ਹੈ। ਇਹ ਨੰਬਰਾਂ ਦੇ ਨਾਲ ਅੱਖਰ ਜਿਹੜੇ ਹਨ, ਅੱਖਰਾਂ ਤੋਂ ਪਰੇ ਉੱਠ ਕਰਕੇ ਗੁਰੂ ਮਹਾਰਾਜ ਜੀ ਨੇ ਇਹ ਸਿਰਫ ਸ਼ੁੱਧ ਸੰਬੋਧਨ ਜਿਹੜਾ ਓਂਕਾਰ, ਇਹ ਸ਼ੁੱਧ ਵਾਚਕ ਪਰਮਾਤਮਾ ਦਾ ਸੂਚਕ ਹੈ। ਤੇ ਔਰ ਇੱਕ ਗੱਲ ਪਿਆਰਿਓ, ਕਿਉਂਕਿ ਜੇ ਸ਼ਬਦ ਆਉਂਦੇ ਹਨ, ਸ਼ਬਦਾਂ ਦੇ ਅਰਥ ਬਦਲ ਜਾਂਦੇ। ਲੋਕ ਇੰਨੇ ਹੁਸ਼ਿਆਰ ਹੁੰਦੇ, ਉਹ ਪਿਆਰਿਓ ਸ਼ਬਦਾਂ ਦੇ ਅਰਥਾਂ ਨੂੰ ਬਦਲ ਦਿੰਦੇ। ਕੱਲ ਹੀ ਮੈਂ ਬੇਨਤੀ ਕਰ ਰਿਹਾ ਸੀ ਆਪ ਜੀ ਨੇ, ਜਿਨ੍ਹਾਂ ਨੇ ਕਥਾ ਨੂੰ ਸਰਵਣ ਕੀਤਾ ਨਾ ਪਿਆਰਿਓ, ਯਾਦ ਰੱਖੋ ਇੱਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਜਦੋਂ ਮੰਗਲਾਚਾਰ ਕੀਤਾ ਨਾ, ਕਵੀਰਾਜ ਜੀ ਨੇ 16 ਵਾਰੀ ਸਾਰੰਗ ਸਾਰੰਗ ਸਾਰੰਗ ਲਿਖਿਆ। 16 ਵਾਰੀ ਪਿਆਰਿਓ ਸਾਰੰਗ ਸ਼ਬਦ ਇੱਕੋ ਸਵਈਏ ਦੇ ਵਿੱਚ ਆਇਆ। ਸੱਚ ਜਾਣੋ 16 ਵਾਰੀ ਉਹਦੇ ਅਰਥ ਵੱਖਰੇ ਸਨ। ਉਹਨੂੰ ਫਿਰ ਪਿਆਰਿਓ ਤਰਤੀਬ ਦੇ ਵਿੱਚ ਲਾਉਣਾ, ਦਿਮਾਗ ਹਲ ਜਾਂਦਾ। ਇੱਕ ਵੀ ਥੋੜ੍ਹਾ ਤਰਤੀਬ ਹੱਦ ਹਲ ਗਈ, ਉਹ ਅਰਥ ਹੀ ਨਹੀਂ ਬਣਦੇ, ਬਹੁਤ ਮਿਹਨਤ ਕਰਨੀ ਪੈਂਦੀ। ਕਹਿਣ ਦਾ ਮਤਲਬ ਸਾਰੰਗ ਸ਼ਬਦ ਇੱਕੋ ਹੈ, ਲੇਕਿਨ ਉਹਦੇ ਅਰਥ 16। ਕਈ ਸ਼ਬਦ ਇਹੋ ਜਿਹੇ ਹਨ ਪਿਆਰਿਓ, ਜਦੋਂ ਆਪ ਜੀ ਡਿਕਸ਼ਨਰੀ ਲੈ ਕਰਕੇ ਦੇਖੋਗੇ, ਭਾਸ਼ਾ ਕੋਸ਼ ਦੇ ਵਿੱਚ ਦੇਖੋਗੇ, ਸ਼ਬਦ ਇੱਕ ਹੁੰਦਾ, ਉਹਦੇ 50-50 ਅਰਥ ਹੁੰਦੇ ਹਨ। ਹੁਣ ਜੇ ਕੋਈ ਸ਼ਬਦ ਮਹਾਰਾਜ ਨੇ ਲਿਖ ਦਿੱਤਾ ਤੇ ਫਿਰ ਲੋਕਾਂ ਨੇ ਕਹਿਣਾ, ਨਹੀਂ ਜੀ ਇਹਦਾ ਤਾਂ ਉਹ ਵੀ ਅਰਥ ਹੈ, ਚਲੋ ਆਪਾਂ ਉਹ ਅਰਥ ਕਰੀਏ। ਕਿਹਨੇ ਕਹਿਣਾ ਜੀ ਨਹੀਂ ਜੀ ਇਹਦਾ ਆ ਵੀ ਅਰਥ ਬਣਦਾ, ਆਪਾਂ ਉਹ ਅਰਥ ਕਰੀਏ। ਇਸ ਕਰਕੇ ਵਿਦਵਾਨਾਂ ਨੇ, ਗੁਰਮੁਖਾਂ ਨੇ ਪਿਆਰਿਓ ਆਦਿ ਕਾਲ ਤੋਂ ਹੀ ਪਰਮਾਤਮਾ ਦਾ ਸ਼ੁੱਧ ਵਾਚਕ ਜਿਹੜਾ ਓਅੰਕਾਰ, ਤੇ ਇਹ ਓਅੰਕਾਰ ਮਹਾਂਧੁਨੀ ਹੈ।

ਕਿ ਬ੍ਰਹਮਾ ਨੇ ਸੰਸਾਰ ਦੀ ਉਤਪਤੀ ਕੀਤੀ। ਮਹਾਰਾਜ ਨੇ ਕਿਹਾ ਠੀਕ ਹੈ ਭਾਈ ਮੰਨਦੇ ਹਾਂ, ਲੇਕਿਨ ਬ੍ਰਹਮਾ ਦੀ ਉਤਪਤੀ ਕਿਤੋਂ ਆਈ? ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਤੋਂ ਹੀ ਪਿਆਰਿਓ ਉਹਦੀ ਰਚਨਾ ਹੋਈ ਹੈ। ਓਅੰਕਾਰ ਸੈਲ ਯੁਗ ਭਏ, ਇਹ ਸਾਰਾ ਸੰਸਾਰ ਓਅੰਕਾਰ ਤੋਂ ਇਹ ਪੈਦਾ ਹੋਇਆ। ਇਹ ਮਹਾਧੁਨੀ ਹੈ ਜਿਹਨੂੰ ਪਿਆਰਿਓ ਇੱਕ ਅੰਗਰੇਜ਼ੀ ਦੇ ਵਿੱਚ ਜਿਹੜੇ ਅੱਜ ਵਿਦਵਾਨ ਜਿਹੜੇ ਸਾਇੰਟਿਸਟ ਜਿਹੜੇ ਹਨ ਉਹ ਇੱਕ ਥਿਊਰੀ ਬਾਰ ਬਾਰ ਕਹਿੰਦੇ, ਬਹੁਤ ਵੱਡੇ ਵੱਡੇ ਵਿਦਵਾਨ ਆਈਨਸਟਾਈਨ ਹੋ ਗਿਆ ਔਰ ਵੀ ਜਿਹੜੇ ਹਨ ਉਹਨਾਂ ਨੇ ਇੱਕ ਤੱਤ ਕੱਢਣਾ ਕੀਤਾ, ਕਹਿੰਦੇ ਕਿ ਇਹਨੂੰ ਬਿਗ ਬੈਂਗ ਥਿਊਰੀ ਬੋਲਦੇ ਹਨ। ਬਿਗ ਬੈਂਗ ਥਿਊਰੀ ਕੀ ਹੈ ਕਿ ਉਹ ਕਹਿੰਦੇ ਕਿ ਇਲੈਕਟ੍ਰੀਸਿਟੀ ਜਿਹੜੀ ਹੈ ਉਹਦੇ ਵਿੱਚ ਵਿਸਫੋਟ ਹੋਇਆ ਤੇ ਮਹਾਨਾਦ ਹੋਇਆ, ਉਸ ਨਾਦ ਤੋਂ ਸਾਰਾ ਸੰਸਾਰ ਪੈਦਾ ਹੋਇਆ ਤੇ ਧਰਮ ਕੀ ਬੋਲਦਾ? ਉਹ ਨਾਦ ਨੂੰ ਓਅੰਕਾਰ ਬੋਲਦੇ ਹਨ। ਓਅੰਕਾਰ ਉਹ ਮਹਾਨਾਦ ਹੈ, ਮਹਾਧੁਨੀ ਹੈ ਜੇ ਤੋਂ ਸਾਰੇ ਸੰਸਾਰ ਦੀ ਰਚਨਾ ਹੋਈ ਹੈ। ਤੇ ਉਹ ਓਅੰਕਾਰ ਜਿਹੜਾ ਹੁਣ ਹਿੰਦੂ ਮਤ ਦੇ ਵਿੱਚ ਪਿਆਰਿਓ ਉਹ ਕਹਿੰਦੇ ਕਿ ਓਅੰਕਾਰ ਦੇ ਤਿੰਨ ਸਰੂਪ ਹਨ, ਬ੍ਰਹਮਾ ਵਿਸ਼ਨੂੰ ਮਹੇਸ਼। ਇੱਥੋਂ ਪਿਆਰਿਓ ਕੰਮ ਖਰਾਬ ਹੋ ਜਾਂਦਾ, ਕੋਈ ਬ੍ਰਹਮਾ ਜੀ ਦਾ ਪੁਜਾਰੀ ਬਣ ਗਿਆ, ਕੋਈ ਜਿਹੜਾ ਵਿਸ਼ਨੂੰ ਜੀ ਦਾ ਬਣ ਗਿਆ, ਕੋਈ ਸ਼ਿਵ ਜੀ ਦਾ ਬਣ ਗਿਆ, ਲੇਕਿਨ ਗੁਰੂ ਕਾ ਸਿੱਖ ਪਿਆਰਿਓ ਉਹ ਕਿਹਦਾ ਪੁਜਾਰੀ ਨਹੀਂ। ਸਿੱਖਾਂ ਦਾ ਇਸ਼ਟ ਕੌਣ ਹੈ? ਇੱਕ ਅਕਾਲ ਪੁਰਖ ਪਰਮਾਤਮਾ। ਜਦੋਂ ਆਪਾਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੇ ਹਾਂ ਤੇ ਸਿੰਘ ਸਾਹਿਬਾਂ ਵੱਲੋਂ ਸਿੱਖਿਆ ਦਿੱਤੀ ਜਾਂਦੀ ਹੈ ਇਸ਼ਟ ਇੱਕ ਅਕਾਲ ਪੁਰਖ ਪਰਮਾਤਮਾ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸਾਂ ਪਾਤਸ਼ਾਹੀਆਂ ਤੇ ਦਸਾਂ ਪਾਤਸ਼ਾਹੀਆਂ ਜੀ ਦੀ ਜਾਗਤੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹ ਸਾਡੇ ਗੁਰੂ ਸਾਹਿਬਾਨ ਹਨ। ਮੌਜੂਦਾ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹ ਸਿੱਖੀ ਦਾ ਪਿਆਰਿਓ ਸਿਧਾਂਤ ਹੈ, ਇਹ ਸਿੱਖੀ ਦੀ ਪਹਿਚਾਨ ਹੈ। ਜਿਹੜਾ ਇਸ ਚੀਜ਼ ਨੂੰ ਮੰਨਦਾ ਦਸ ਪਾਤਸ਼ਾਹੀਆਂ ਇੱਕ ਜੋਤ ਇੱਕ ਓਅੰਕਾਰ ਨੂੰ ਇਸ਼ਟ ਦਸਾਂ ਪਾਤਸ਼ਾਹੀਆਂ ਤੇ ਉਹਨਾਂ ਦੀ ਬਾਣੀ ਨੂੰ ਜੋ ਮੰਨਦਾ ਉਹ ਸਿੱਖ ਹੈ। ਇਹਦੇ ਵਿੱਚ ਕੋਈ ਬੋਲੇ ਜੀ ਨਹੀਂ ਜੀ ਮੈਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਮੰਨਦਾ, ਮੈਂ ਨਾਨਕ ਦਾ ਸਿੱਖ ਹਾਂ ਗੋਬਿੰਦ ਸਿੰਘ ਦਾ ਨਹੀਂ ਹਾਂ, ਸੱਚ ਜਾਣੋ ਪਿਆਰਿਓ ਸਿੱਖ ਹੀ ਨਹੀਂ ਹੋ ਸਕਦਾ। ਕਈ ਕਹਿੰਦੇ ਨਾ ਅੱਜ ਵੀ ਕਈ ਕਹਿੰਦੇ ਕਿ ਜੀ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੱਖ ਹਾਂ ਗੁਰੂ ਨਾਨਕ ਦੇਵ ਜੀ ਦੇ ਨਹੀਂ। ਕਈ ਕਹਿੰਦੇ ਕਿ ਭਾਈ ਅਸੀਂ ਪੰਜਵੇਂ ਮਹਾਰਾਜ ਜੀ ਦੇ ਸਿੱਖ ਹਾਂ, ਕੋਈ ਕਹਿੰਦਾ ਜੀ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ। ਜਿਹਨੇ ਪਿਆਰਿਓ ਫਰਕ ਪਾ ਲਿਆ ਦਸਾਂ ਪਾਤਸ਼ਾਹੀਆਂ ਜੀ ਨੂੰ ਇੱਕ ਜੋਤ ਨਹੀਂ ਮੰਨਿਆ ਉਹਨੂੰ ਕਦੇ ਵੀ ਸਿੱਖੀ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਭਾਵੇਂ ਜੋ ਮਰਜ਼ੀ ਕਰ ਲੈ ਸਿੱਖੀ ਦੀ ਪ੍ਰਾਪਤੀ ਕਰਨੀ ਇਹ ਤੁਹਾਨੂੰ ਮੰਨਣਾ ਪਵੇਗਾ ਦਸ ਪਾਤਸ਼ਾਹੀਆਂ ਇੱਕ ਜੋਤ। ਇੱਕ ਜੋਤ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਲੈ ਕਰਕੇ ਆਏ ਉਹ ਦਸਾਂ ਪਾਤਸ਼ਾਹੀਆਂ ਦੇ ਵਿੱਚ ਆਈ ਤੇ ਹੁਣ ਉਹ ਜੋਤ ਜੋ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਬਾਣੀ ਦੇ ਵਿੱਚ ਉਹ ਜੋਤ ਵਿਦਿਆਮਾਨ ਹੈ। ਸੋ ਆਪ ਕਵੀ ਰਾਜ ਜੀ ਇਹ ਗ੍ਰੰਥ ਦੀ ਆਰੰਭਤਾ ਕਰਨ ਤੋਂ ਪਹਿਲਾਂ ਇਹ ਮੰਗਲਾਚਾਰ ਕਰਦੇ ਇੱਕ ਓਅੰਕਾਰ ਮਹਾਨਾਦ ਓਅੰਕਾਰ ਸਰੂਪ ਜੋ ਵਾਹਿਗੁਰੂ ਪਰਮਾਤਮਾ ਜੀ ਜੋ ਹੈ ਜੇ ਉਹਦੀ ਪ੍ਰਾਪਤੀ ਕਰਨੀ ਨਾ ਪਿਆਰਿਓ ਸਤ ਗੁਰ ਜਿਹੜਾ ਸੱਚਾ ਗੁਰੂ ਸਾਡੇ ਲਈ ਸੱਚੇ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਉਚਾਰਨ ਕਰੋ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਗੁਰੂ ਮਹਾਰਾਜ ਜੀ ਦੀ ਜੋਤ। ਅੱਜ ਗੁਰੂ ਮਹਾਰਾਜ ਜੀ ਦੀ ਜੋਤ ਪਿਆਰਿਓ ਕਿੱਥੇ ਵਿਰਾਜਮਾਨ ਹੈ? ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਹਾਰਾਜ ਜੀ ਦੀ ਜੋਤ ਵਿਰਾਜਮਾਨ ਹੈ। ਅੱਜ ਸਾਡੇ ਸਤਿਗੁਰੂ ਜੀ ਕੌਣ ਹਨ? ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਾਡੇ ਮੌਜੂਦਾ ਸਤਿ

ਅੱਠ ਦਾ ਮਤਲਬ ਇਹ ਦੋ ਚੀਜ਼ਾਂ ਪਿਆਰਿਓ ਯਾਦ ਰੱਖੋ, ਖਾਸ ਕਰਕੇ ਜਿਨ੍ਹਾਂ ਨੇ ਦਸਮ ਦੀ ਬਾਣੀ ਨੂੰ ਪੜ੍ਹਨਾ ਕੀਤਾ ਨਾ, ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਇਹ ਸਬਜੈਕਟ ਸਾਨੂੰ ਪ੍ਰਾਪਤ ਨਹੀਂ ਹੋਵੇਗਾ। ਅੱਠ ਔਰ ਇਤੀ, ਇਤੀ ਦਾ ਮਤਲਬ ਨਾ ਇਤੀ, ਇਸ ਤੋਂ ਅੱਗੇ ਨਹੀਂ, ਇਹ ਇੱਥੇ ਜਿਹਨੂੰ ਪੂਰਨ ਵਿਰਾਮ ਬੋਲਦੇ ਆ। ਤੇ ਕਦੇ ਵੀ ਆਪ ਜੀ ਦੇਖੋ ਦਸਮ ਗ੍ਰੰਥ ਸਾਹਿਬ ਜੀ ਦਾ ਪਾਠ ਕਰੋ ਜਾਂ ਸਰਬਲੋ ਪ੍ਰਕਾਸ਼ ਸਾਹਿਬ ਜੀ ਦਾ ਪਾਠ ਕਰੋਗੇ, ਕਿਸੇ ਵੀ ਜੋ ਕਿਸੇ ਸਬਜੈਕਟ ਦੀ ਜਦੋਂ ਨਵੇਂ ਅਧਿਆਇ ਦੀ ਆਰੰਭਤਾ ਹੁੰਦੀ ਉੱਥੇ ਆਵੇਗਾ ਅੱਥ। ਜਦੋਂ ਉਹ ਸਬਜੈਕਟ ਦੀ ਭਾਵ ਕੇ ਉਹ ਅਧਿਆਇ ਦੀ ਸਮਾਪਤੀ ਹੋਵੇਗੀ ਉੱਥੇ ਆਵੇਗਾ ਇਤ। ਆਪਾਂ ਇਤ ਪੜ੍ਹਦੇ ਹਾਂ ਲੇਕਿਨ ਅਸਲ ਦੇ ਵਿੱਚ ਇਹ ਸੰਸਕ੍ਰਿਤ ਦਾ ਸ਼ਬਦ ਹੈ ਇਤੀ ਕਰਕੇ। ਇਤੀ ਦਾ ਇਹਦਾ ਮਤਲਬ ਬਣਦਾ ਨਾ ਇਤੀ, ਮਤਲਬ ਇੱਥੇ ਖਤਮ ਹੋ ਗਿਆ। ਇੱਕ ਸ਼ਬਦ ਆਉਂਦਾ ਪਿਆਰਿਓ ਅਫਜ਼ੂ, ਜੋ ਆਪਾਂ ਪੜ੍ਹਦੇ ਹਾਂ ਅਫਜ਼ੂ ਪੜ੍ਹਦੇ ਹਾਂ, ਖਾਸ ਕਰਕੇ ਇਹ ਚਰਿੱਤਰਾਂ ਦੇ ਵਿੱਚ ਆਉਂਦਾ। ਫਾਰਸੀ ਦੇ ਵਿੱਚ ਪਿਆਰਿਓ ਇਹਨੂੰ ਜਿਸ ਤਰ੍ਹਾਂ ਕਿ ਆਪਾਂ ਕੀ ਕਰਦੇ ਹਾਂ, ਆਪਾਂ ਜਦੋਂ ਕੋਈ ਲਿਖਣਾ ਹੋਵੇ ਕਈ ਵਾਰੀ ਆਪਾਂ ਪੇਜ ਦੇ ਉੱਤੇ ਲਿਖਦੇ ਹਾਂ, ਲਿਖਣ ਤੋਂ ਬਾਅਦ ਪਿਆਰਿਓ ਫਿਰ ਜਦੋਂ ਇਹ ਹੁੰਦਾ ਕਿ ਭਾਈ ਇਹ ਇੱਥੇ ਸਮਾਪਤ ਨਹੀਂ ਹੋਇਆ, ਇਹ ਅੱਗੇ ਜਾਰੀ ਹੈ, ਤੇ ਉੱਥੇ ਥੱਲੇ PTO ਲਿਖ ਦਿੰਦੇ ਜਾਂ ਚੱਲਦਾ ਕਰਕੇ ਲਿਖ ਦਿੰਦੇ। ਇਹਦਾ ਮਤਲਬ ਕਿ ਜਿਹੜਾ ਪੜ੍ਹ ਰਿਹਾ ਉਹ ਇਹ ਨਾ ਸਮਝੇ ਕਿ ਨਹੀਂ ਜੀ ਇੱਥੇ ਖਤਮ ਹੋ ਗਿਆ, ਪੇਜ ਖਤਮ ਹੋ ਗਿਆ, ਇਹ ਵੀ ਜਿਹੜਾ ਸਬਜੈਕਟ ਖਤਮ ਹੋ ਗਿਆ, ਫਿਰ ਉੱਥੇ ਲਿਖਿਆ ਜਾਂਦਾ ਕਿ ਇਹ ਚੱਲਦਾ। ਤੇ ਫਾਰਸੀ ਦੇ ਵਿੱਚ ਲਿਖਦੇ ਅਫਜ਼ੂ, ਉਹਦਾ ਮਤਲਬ ਕਿ ਇੱਥੇ ਪੂਰਾ ਅਧਿਆਇ ਜਿਹੜਾ ਸਮਾਪਤ ਨਹੀਂ ਹੋਇਆ, ਅੱਗੇ ਵੀ ਜਾਰੀ ਰਹੇਗਾ, ਤੇ ਇਹਨੂੰ ਪੂਰਨ ਵਿਰਾਮ ਨਾ ਜਾਣੋ, ਤਾਂ ਕਰਕੇ ਚਰਿੱਤਰਾਂ ਦੇ ਵਿੱਚ ਅਫਜ਼ੂ ਆਉਂਦਾ। ਤੇ ਅਫਜ਼ੂ ਦਾ ਮਤਲਬ ਕਿ ਭਾਈ ਇਹ ਅੱਗੇ ਵੀ ਇਹ ਜਿਹੜਾ ਪ੍ਰਕਰਨ ਜਾਰੀ ਰਹੇਗਾ। ਤੇ ਇਹਦੇ ਨਾਲ ਨਾਲ ਪਿਆਰਿਓ ਮੈਂ ਬੇਨਤੀ ਕਰਾਂ, ਜਦੋਂ ਆਪਾਂ ਜ਼ਫਰਨਾਮੇ ਦਾ ਪਾਠ ਕਰਦੇ ਹਾਂ, ਹਕਾਇਤਾਂ ਦਾ ਪਾਠ ਕਰਦੇ ਹਾਂ, ਉੱਥੇ ਵੀ ਅਫਜ਼ੂ ਆਉਂਦਾ। ਇਹਦਾ ਮਤਲਬ ਕਿ ਭਾਈ ਇਹ ਪ੍ਰਕਰਨ ਅੱਗੇ ਵੀ ਜਾਰੀ ਰਹੇਗਾ। ਖੈਰ ਪਿਆਰਿਓ ਅੱਠ ਦਾ ਮਤਲਬ ਕਿ ਹੋਣਾ, ਇਹ ਆਰੰਭਤਾ ਹੈ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਲਿਖਿਆ, ਤੇ ਇਹ ਜੋ ਗ੍ਰੰਥ ਜਿਹੜਾ ਗੁਰੂ ਨਾਨਕ ਪ੍ਰਕਾਸ਼ ਦਾ, ਇਹ ਮੈਂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਲਿਖ ਰਿਹਾ ਹਾਂ। ਪਹਿਲਾ ਅਧਿਆਇ ਜਿਹੜਾ ਜੋ ਮੰਗਲਾਚਾਰ ਦਾ ਜੋ ਅਧਿਆਇ ਉਹਨਾਂ ਨੇ ਪਹਿਲਾਂ ਜਿਹੜਾ ਮੰਗਲਾਚਾਰ ਦਾ ਬਣਾਉਣਾ ਕੀਤਾ, ਇਹਦੇ ਵਿੱਚ ਵਾਹਿਗੁਰੂ ਜੀ ਦੇ, ਸਤਿਗੁਰੂ ਮਹਾਰਾਜ ਜੀ ਦੇ, ਔਰ ਵੀ ਜਿਹੜੇ ਹਨ ਮਹਾਂਪੁਰਖ ਦੇਵੀ ਦੇਵਤਾ ਜਿਹੜੇ ਸਤਪੁਰਸ਼ ਜਿਹੜੇ ਹਨ, ਉਹਨਾਂ ਦਾ ਕਵੀ ਰਾਜ ਜੀ ਨੇ ਇਸ ਅਧਿਆਇ ਦੇ ਵਿੱਚ ਮੰਗਲਾਚਾਰ ਕਰਨਾ ਕੀਤਾ। ਇਹ ਜੋ ਆਪਾਂ ਰੋਜ਼ ਪਿਆਰਿਓ ਕਥਾ ਦੀ ਆਰੰਭਤਾ ਦੇ ਵਿੱਚ ਇਹ ਦੋਹਰੇ ਦਾ ਆਪਾਂ ਪਾਠ ਕਰਦੇ ਹਾਂ, ਇਹ ਦੋ ਤਰ੍ਹਾਂ ਦੇ ਮੰਗਲਾਚਾਰ, ਇੱਕ ਤਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਆਦਿ ਮੰਗਲਾਚਾਰ ਹੈ ਪਿਆਰਿਓ। ਉਹ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਜਦੋਂ ਆਪਾਂ ਪੜ੍ਹਦੇ ਹਾਂ, ਮਹਾਰਾਜ ਜੀ ਨੇ ਕਈ ਵਾਰੀ ਓਅੰਕਾਰ ਸਤਿਗੁਰ ਪ੍ਰਸਾਦ ਜਾਂ ਮਹਾਰਾਜ ਜੀ ਦਾ ਵਿਸ਼ੇਸ਼ ਮੰਗਲਾਚਾਰ ਜਿਹੜਾ ਹੈ ਵਾਹਿਗੁਰੂ ਜੀ ਕੀ ਫਤਿਹ, ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਜਾਂ ਕਈ ਥਾਵਾਂ ਤੇ ਵਾਹਿਗੁਰੂ ਜੀ ਕੀ ਫਤਿਹ ਕਰਕੇ ਆਉਂਦਾ, ਫਤਿਹ ਕਰਕੇ ਆਉਂਦਾ, ਸ਼ਬਦਾਂ ਦਾ ਬਹੁਤ ਭੇਦ ਹੈ ਭਾਈ, ਇਹਦਾ ਨਿਰਣਾ ਨਹੀਂ ਹੋਇਆ। ਇਹ ਮੈਂ ਇਹੀ ਬੇਨਤੀ ਕਰਾਂਗਾ ਜਦੋਂ ਵੀ ਆਪਾਂ ਪਾਠ ਕਰਦੇ ਹਾਂ ਉਸ ਵੇਲੇ ਜਿਸ ਤਰ੍ਹਾਂ ਆਇਆ ਲਿਖਿਆ ਉਸ ਤਰ੍ਹਾਂ ਹੀ ਉਹਨੂੰ ਪੜ੍ਹਨਾ ਚਾਹੀਦਾ, ਫਤਿਹ ਆਇਆ ਫਤਿਹ ਪੜ੍ਹੋ। ਹਾਂ, ਤੇ ਜਿਸ ਤਰ੍ਹਾਂ ਆਪਾਂ ਜ਼ਫਰਨਾਮੇ ਦਾ ਪਾਠ ਕਰਦੇ ਹਾਂ ਵਾਹਿਗੁਰੂ ਜੀ ਕੀ ਫਤਿਹ, ਉੱਥੇ ਹਾਏ ਨੂੰ ਸਿਆਰੀ ਵੀ ਨਹੀਂ ਹੈ, ਵਾਹਿਗੁਰੂ ਜੀ ਕੀ ਫਤਿਹ, ਇਹ ਵੀ ਮੰਗਲਾਚਾਰ ਆਇਆ। ਸੋ ਕਹਿਣ ਦਾ ਮਤਲਬ ਜਿੱਥੇ ਜੋ ਮੰਗਲਾਚਾਰ ਆਉਂਦਾ ਉਹਨੂੰ ਉਹੀ ਰੂਪ ਦੇ ਵਿੱਚ ਪੜ੍ਹਨਾ ਚਾਹੀਦਾ। ਸਭ ਤੋਂ ਪਹਿਲੇ ਕਵੀ ਰਾਜ ਜੀ ਦੀ ਵਿਦਵਤਾ ਹੈ, ਇਹ ਦੋ ਗ੍ਰੰਥਾਂ ਦਾ ਮੰਗਲਾਚਾਰ ਆਦਿ ਪਾਤਸ਼ਾਹੀ ਤੇ ਦਸਮ ਪਾਤਸ਼ਾਹੀ ਜੀ ਦਾ ਜੋ ਮੰਗਲਾਚਾਰ ਜਿਹੜਾ ਉਹਨਾਂ ਨੇ ਦੋਹਰੇ ਦੇ ਵਿੱਚ ਅਰਥਾਂ ਦੇ ਵਿੱਚ ਰੱਖ ਦਿੱਤਾ, ਏਕੰਕਾਰਾ ਸਤਿਗੁਰੂ ਤਹਿ ਪ੍ਰਸਾਦ ਸੱਚ ਹੋਏ। ਏਕੰਕਾਰਾ ਜਦੋਂ ਇਹਨੂੰ ਆਪਾਂ ਪੜ੍ਹਨਾ, ਏਕੰਕਾਰਾ ਪੜ੍ਹਨਾ, ਇਹਦਾ ਅਰਥ ਕਰਾਂਗੇ ਇੱਕ ਓਅੰਕਾਰ, ਇੱਕ ਓਅੰਕਾਰ ਜੋ ਪਰਮਾਤਮਾ ਜੋ ਹੈ ਸਤਿਗੁਰ ਪ੍ਰਸਾਦ ਭਾਵ ਕੇ ਪੂਰੇ ਗੁਰੂ ਦੀ ਕਿਰਪਾ ਦੇ ਨਾਲ ਇੱਕ ਓਅੰਕਾਰ ਦੀ ਇਹ ਜੀਵਤੈ ਨੂੰ ਪ੍ਰਾਪਤੀ ਹੋਵੇਗੀ। ਫਿਰ ਦਸਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮੰਗਲਾਚਾਰ ਉਚਾਰਨ ਕਰਦੇ, ਵਾਹਿਗੁਰੂ ਜੀ ਕੀ ਫਤਿਹ ਹੈ
ਵਿਘਨ ਵਿਨਾਸ਼ਨ ਸੋਏ, ਕਿ ਉਹ ਵਾਹਿਗੁਰੂ ਪਰਮਾਤਮਾ ਜੋ ਹੈ ਉਹਦੀ ਫਤਿਹ ਹੈ। ਇਹ ਯਾਦ ਰੱਖੋ ਪਿਆਰਿਓ ਕਿ ਫਤਿਹ ਜਿੱਥੇ ਆ ਜਾਵੇ, ਇਹ ਚੜ੍ਹਦੀ ਕਲਾ ਵਾਲਾ, ਇਹ ਜਿੱਤ ਦਾ ਮੰਗਲਾਚਾਰ ਹੈ। ਇਹ ਜਿਹੜਾ ਸ਼ਾਂਤ ਕੀ ਮੰਗਲਾਚਾਰ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਿੱਥੇ ਫਤਿਹ ਆ ਜਾਵੇ ਉਹ ਰਾਜਸੀ ਪ੍ਰਭੂ ਸੱਤਾ ਵੀ ਇਹਦੇ ਵਿੱਚ ਕਾਇਮ ਹੁੰਦੀ ਹੈ। ਇਹ ਜਿੱਤ ਦਾ, ਇਹ ਵੀਰ ਰਸ ਦਾ ਪ੍ਰਤੀਕ ਹੈ ਪਿਆਰਿਓ, ਕਿਉਂਕਿ ਜਦੋਂ ਆਪਾਂ ਜੰਗ ਦੇ ਵਿੱਚ ਉਤਰਦੇ ਹਾਂ, ਜਦੋਂ ਆਪਾਂ ਲੜਾਈ ਦੇ ਵਿੱਚ ਉਤਰਦੇ ਹਾਂ, ਉੱਥੇ ਪਿਆਰਿਓ ਮਨ ਦੇ ਵਿੱਚ ਜਿੱਤ ਦੀ ਭਾਵਨਾ ਲੈ ਕਰਕੇ ਉਤਰਨਾ ਪੈਂਦਾ, ਤਾਂ ਹੀ ਤਾਂ ਬੰਦਾ ਜਿੱਤੇਗਾ। ਜਿਹੜਾ ਬੰਦਾ ਬੋਲੇਗਾ ਨਹੀਂ ਜੀ ਅੱਗੇ ਬਹੁਤ ਤਗੜੀ ਫੌਜ ਹੈ, ਮੈਂ ਕਿਸ ਤਰ੍ਹਾਂ ਲੜਾਂਗਾ, ਜਿੱਤਣਾ ਬੜਾ ਔਖਾ ਹੈ, ਸੱਚ ਜਾਣੋ ਪਿਆਰਿਓ ਬੰਦੇ ਜਿੱਤੀ ਬਾਜੀ ਵੀ ਹਾਰ ਜਾਂਦੇ ਹਨ। ਤੇ ਜਿਹੜੇ ਪਿਆਰਿਓ ਇਸ ਤਰ੍ਹਾਂ ਪਹਿਲੇ ਹੀ ਚੜ੍ਹਦੀ ਕਲਾ ਦੇ ਵਿੱਚ ਹੁੰਦਾ ਕਿ ਖਾਲਸਾ ਜੇਤੂ ਹੈ, ਸਾਡੀ ਫਤਿਹ ਹੈ, ਫਤਿਹ ਹੈ, ਸੱਚ ਜਾਣੋ ਉਹਨਾਂ ਨੂੰ ਹਰਾਉਣ ਵਾਲਾ ਕੋਈ ਨਹੀਂ ਹੁੰਦਾ। ਚੰਗੇ ਚੰਗੇ ਭਲੇ ਮਾਨਸ ਭਲੇ ਬੰਦੇ ਵੀ ਉਹ ਵੀ ਡਰ ਜਾਂਦੇ ਹਨ। ਇਹੀ ਤਾਂ ਗੁਰੂ ਮਹਾਰਾਜ ਜੀ ਦੀ ਕਲਾ ਹੈ ਪਿਆਰਿਓ। ਤੇ ਸਤਿਗੁਰੂ ਮਹਾਰਾਜ ਜੀ ਨੇ ਇਹ ਮੰਗਲਾਚਾਰ ਹੀ ਇਹੋ ਜਿਹਾ ਬਖਸ਼ਣਾ ਕੀਤਾ। ਇਹ ਸਾਡਾ ਜਿਹੜਾ ਜੈਕਾਰਾ ਵੀ ਹੈ, ਫਤਿਹ ਦਾ ਨਾਰਾ ਵੀ ਸਾਧ ਸੰਗਤ ਜੀ ਇਹੀ ਹੈ। ਤੇ ਜਿਸ ਤਰ੍ਹਾਂ ਕਿਹਾ ਜਾਂਦਾ ਕਿ ਇਸਲਾਮ ਦੇ ਵਿੱਚ ਮੁਸਲਮਾਨ ਜਿਹੜੇ ਨਾ ਪਿਆਰਿਓ, ਉਹਨਾਂ ਜ਼ਮਾਨਿਆਂ ਦੇ ਵਿੱਚ ਜਦੋਂ ਜੰਗ ਕਰਦੇ ਸਨ, ਤੇ ਉਹ

0: ਨਾ ਹੁੰਦਾ ਹੈ। ਮਹਾਰਾਜ ਨੇ ਇਹ ਨਹੀਂ ਕਿਹਾ ਕਿ ਖਾਲਸੇ ਕੀ ਫਤਿਹ ਹੈ, ਨਹੀਂ ਕਿਹਾ। ਫਤਿਹ ਦੀ ਜਦੋਂ ਗੱਲ ਆਉਂਦੀ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ ਆਉਂਦੀ ਹੈ, ਖਾਲਸੇ ਦੀ ਫਤਿਹ ਨਹੀਂ ਹੈ। ਤੇ ਕੀ ਵਚਨ ਕੀਤਾ, ਵਾਹਿਗੁਰੂ ਜੀ ਕਾ ਖਾਲਸਾ। ਇਹਦਾ ਮਤਲਬ ਜਦੋਂ ਤੱਕ ਖਾਲਸਾ ਵਾਹਿਗੁਰੂ ਜੀ ਦਾ ਬਣ ਕੇ ਰਹੇਗਾ, ਉਦੋਂ ਤੱਕ, ਕਿਉਂਕਿ ਵਾਹਿਗੁਰੂ ਜੀ ਕੀ ਫਤਿਹ, ਜਦੋਂ ਤੂੰ ਭਾਈ ਵਾਹਿਗੁਰੂ ਜੀ ਦੇ ਨਾਲ ਜੁੜ ਕੇ ਰਹੇਗਾ, ਵਾਹਿਗੁਰੂ ਜੀ ਦੇ ਨਾਲ ਨਾਲ ਤੇਰੀ ਵੀ ਫਤਿਹ ਹੋਵੇਗੀ। ਜਿਸ ਤਰ੍ਹਾਂ ਆਪਾਂ ਵੇਖਦੇ ਹਾਂ ਰਾਜਾ ਹੁੰਦਾ ਪਿਆਰਿਓ, ਤੇ ਰਾਜਾ ਜਿੱਤ ਜਾਵੇ, ਇੱਕ ਰਾਜਾ ਜਿੱਤ ਗਿਆ, ਸਾਰੇ ਕਹਿੰਦੇ ਕਿ ਜੀ ਸਾਡੀ ਵੀ ਜਿੱਤ ਹੋ ਗਈ, ਸਾਡੀ ਵੀ ਜਿੱਤ ਹੋ ਗਈ। ਕੋਈ ਪੁੱਛੇ ਸਿਪਾਹੀ ਨੂੰ ਕਿ ਭਾਈ ਤੂੰ ਕਿੱਥੇ ਜਿੱਤ ਗਿਆ, ਤੂੰ ਕਿੱਥੇ ਕੋਈ ਬਣ ਗਿਆ, ਤੇਰੀ ਥੋੜੀ ਜਿੱਤ ਹੋਈ। ਉਹ ਕਹਿੰਦਾ ਨਹੀਂ ਭਾਈ, ਮੈਂ ਜਿਹਨੂੰ ਮੰਨਦਾ, ਮੇਰਾ ਰਾਜਾ ਜਿਹੜਾ, ਮੇਰਾ ਦੇਸ਼ ਜਿੱਤ ਗਿਆ, ਇਹਦਾ ਮਤਲਬ ਮੈਂ ਵੀ ਜਿੱਤ ਗਿਆ। ਅੱਜ ਵੀ ਪਿਆਰਿਓ ਦੇਖੋ ਇਹ ਭਾਵਨਾ ਹੁੰਦੀ ਹੈ। ਕਈ ਵਾਰੀ ਮੈਂ ਉਦਾਹਰਣ ਦਵਾਂ, ਬੇਨਤੀ ਕਰਾਂ ਕਿ ਕਈ ਟੂਰਨਾਮੈਂਟ ਹੁੰਦੇ, ਮੈਚ ਆਦਿਕ ਹੁੰਦੇ, ਤੇ ਲੋਕ ਬਹੁਤ ਚਾਹ ਦੇ ਨਾਲ ਵੇਖਦੇ। ਮੈਂ ਸਿਰਫ ਦ੍ਰਿਸ਼ਟਾਂਤ ਦੇ ਰਿਹਾ, ਕੋਈ ਦੇਸ਼ ਜਿੱਤ ਜਾਵੇ, ਉਹ ਸਾਰੇ ਲੋਕ ਬੜੇ ਪ੍ਰਸੰਨ ਹੋ ਜਾਂਦੇ, ਕਹਿੰਦੇ ਜੀ ਅਸੀਂ ਜਿੱਤ ਗਏ, ਅਸੀਂ ਜਿੱਤ ਗਏ। ਤੁਸੀਂ ਜਾ ਕਰਕੇ ਪੁੱਛੋ ਭਾਈ ਤੂੰ ਕੀ ਗੇਮ ਖੇਡੀ ਹੈ, ਕੀ ਕਰਨਾ ਕੀਤਾ, ਕੁਛ ਨਹੀਂ ਕੀਤਾ, ਉਹ ਮੈਚ ਦਾ ਉੱਥੇ, ਤੂੰ ਇੱਥੇ ਬੈਠ ਕਰਕੇ ਕਿਉਂ ਡੰਕੇ ਵਜਾ ਰਿਹਾ, ਕਿਉਂ ਖੁਸ਼ੀ ਪ੍ਰਗਟ ਕਰ ਰਿਹਾ ਕਿ ਮੈਂ ਜਿੱਤ ਗਿਆ। ਉਹ ਕਹਿੰਦਾ ਕਿ ਬੇਸ਼ੱਕ ਭਾਈ ਮੈਂ ਖੇਡਿਆ ਨਹੀਂ, ਮੈਂ ਖੇਡ ਵੀ ਨਹੀਂ ਜਾਣਦਾ, ਲੇਕਿਨ ਮੇਰੇ ਦੇਸ਼ ਦੇ ਖਿਡਾਰੀ ਜਿਹੜੇ ਹਨ ਉਹ ਜਿੱਤੇ, ਤੇ ਉਹਨਾਂ ਦੀ ਜਿੱਤ ਜਿਹੜੀ ਹੈ, ਮੇਰੇ ਦੇਸ਼ ਦੀ ਜਿੱਤ, ਉਹ ਮੇਰੀ ਜਿੱਤ ਹੈ। ਇਸ ਤਰ੍ਹਾਂ ਵਾਹਿਗੁਰੂ ਜੀ ਕੀ ਜਿੱਤ, ਉਹ ਖਾਲਸੇ ਕੀ ਜਿੱਤ ਹੈ। ਜਦੋਂ ਤੱਕ ਖਾਲਸਾ ਵਾਹਿਗੁਰੂ ਜੀ ਕਾ ਬਣ ਕੇ ਰਹੇਗਾ, ਉਦੋਂ ਤੱਕ ਖਾਲਸੇ ਦੀ ਫਤਿਹ ਹੀ ਫਤਿਹ ਹੈ। ਖਾਲਸੇ ਨੂੰ ਕੋਈ ਹਰਾ ਨਹੀਂ ਸਕਦਾ। ਜਦੋਂ ਖਾਲਸਾ ਜਿਹੜਾ, ਜੋ ਮਹਾਰਾਜ ਨੇ ਕਿਹਾ ਨਾ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਕ ਹੈ ਬਿਪਰਨ ਕੀ ਰੀਤ, ਮੈਂ ਨਾ ਕਰਾਂ ਇਨਕੀ ਪ੍ਰਤੀਤ। ਕਿ ਜਦੋਂ ਤੱਕ ਨਿਆਰਾ ਰਹੋਗੇ, ਉਦੋਂ ਤੱਕ ਤੁਹਾਡੀਆਂ ਜਿੱਤਾਂ ਹੀ ਜਿੱਤਾਂ, ਤੁਸੀਂ ਮਾਰ ਕੇ ਮਾਰੀ ਜਾਣਾ, ਲੇਕਿਨ ਜਦੋਂ ਖੱਬੇ ਸੱਜੇ ਹੋ ਗਏ, ਬਿਪਰਾਂ ਦੀ ਰੀਤ ਨੂੰ ਧਾਰਨ ਕਰਨਾ ਕੀਤਾ, ਮੈਂ ਤੁਹਾਡੇ ਇੱਤੇ ਇਤਬਾਰ ਨਹੀਂ ਕਰਨਾ, ਉਸ ਵੇਲੇ ਫਿਰ ਤੁਹਾਡੀ ਜਿੱਤ ਨਹੀਂ ਹੋਵੇਗੀ। ਉਦੋਂ ਤੱਕ ਜਿੱਤ ਹੈ ਵਾਹਿਗੁਰੂ ਜੀ ਜਿਹੜੇ ਹਨ, ਉਹ ਤ੍ਰੈਕਾਲ ਅਬਾ ਤ੍ਰੈਕਾਲ ਉਹਨਾਂ ਦੀ ਜਿੱਤ, ਆਦਿ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਜਿਹੜਾ ਉਹ ਵਾਹਿਗੁਰੂ ਸੱਚੇ ਪ੍ਰਮਾਤਮਾ ਦੇ ਨਾਲ ਜੁੜ ਜਾਵੇਗਾ, ਉਹਦੀ ਵੀ ਆਦਿ ਸੱਚ ਮਤਲਬ ਆਦਿ ਜਿੱਤ, ਜੁਗਾਦ ਵਿੱਚ ਵੀ ਜਿੱਤ, ਹੁਣ ਵੀ ਤੇ ਸਦਾ ਸਦਾ ਉਹਦੀ ਜਿੱਤ ਹੁੰਦੀ ਰਹੇਗੀ। ਇਸ ਤਰ੍ਹਾਂ ਸਾਧ ਸੰਗਤ ਜੀ, ਇਹ ਮਹਾਂਕਵੀ ਜੀ ਨੇ
1: ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ,
0: ਇਹ ਮਹਾਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ, ਦੇਖੋ ਵਿਦਵਤਾ ਦਾ ਦੇਖੋ ਕਿਹੋ ਜਿਹਾ ਉਹਨਾਂ ਦਾ ਪ੍ਰਭਾਵ ਹੈ, ਤੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਦਾ, ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦਾ, ਇਹ ਦੋ ਮੰਗਲਾਚਾਰ ਪੰਥ ਵਿੱਚ ਬਹੁਤ ਜ਼ਿਆਦਾ ਪ੍ਰਸਿੱਧ ਹਨ। ਇਹ ਦੋਵਾਂ ਮੰਗਲਾਚਾਰ ਦਾ ਪਿਆਰਿਓ ਅਰਥ ਕਰਕੇ ਉਹਨਾਂ ਨੇ ਦੋਹਰੇ ਦੇ ਵਿੱਚ ਰੱਖ ਦਿੱਤਾ ਕਿ ਵਾਹਿਗੁਰੂ ਜੀ ਕੀ ਫਤਿਹ, ਉਹ ਵਾਹਿਗੁਰੂ ਜੀ ਦੀ ਜੋ ਫਤਿਹ ਹੈ, ਤੇ ਵਿਘਨ ਵਿਨਾਸ਼ਨ ਸੋਏ, ਜਿਹੜਾ ਵੀ ਉਹ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਆ ਜਾਵੇ, ਤੇ ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ, ਸਤਿਗੁਰ ਨਾਮ ਦ੍ਰਿੜਾਇਆ। ਭਾਵ ਕਿ ਵਿਘਨ ਬਹੁਤ ਤਰ੍ਹਾਂ ਦੇ ਪੈਂਦੇ ਹਨ ਪਿਆਰਿਓ। ਹੁਣ ਆਪਾਂ ਸੰਸਾਰ ਦੇ ਵਿੱਚ ਕੋਈ ਵੀ ਕੰਮ ਕਰਨਾ ਕਰੋ, ਕਈ ਨਾ ਪਿਆਰਿਓ ਐਵੇਂ ਫੁਕੜ ਦੀਆਂ ਬਲਾਵਾਂ ਗੱਲ ਵਿੱਚ ਪੈ ਜਾਂਦੀਆਂ, ਸੱਚ ਜਾਣੋ ਕੋਈ ਲੈਣਾ ਦੇਣਾ ਨਹੀਂ ਹੁੰਦਾ, ਕੋਈ ਲੈਣਾ ਦੇਣਾ ਨਹੀਂ ਹੁੰਦਾ, ਫੁਕੜ ਦੀਆਂ ਬਲਾਵਾਂ ਪੈ ਜਾਂਦੀਆਂ, ਉਹਨੂੰ ਲਾਉਂਦੇ ਲਾਉਂਦੇ ਜ਼ਿੰਦਗੀ ਲੈ ਜਾਂਦੀ ਹੈ, ਪਰਿਵਾਰ ਸਭ ਬਰਬਾਦ ਹੋ ਜਾਂਦਾ। ਫਿਰ ਬਾਅਦ ਵਿੱਚ ਵਿਚਾਰ ਕਰਦੇ ਹਾਂ ਕਿ ਭਾਈ ਗੱਲ ਤਾਂ ਕੁਛ ਵੀ ਨਹੀਂ ਸੀ, ਬਾਅਦ ਵਿੱਚ ਜਦੋਂ ਵਿਚਾਰ ਕਰੋ ਫਿਰ ਪਤਾ ਲੱਗਦਾ ਗੱਲ ਤਾਂ ਕੁਛ ਵੀ ਨਹੀਂ ਸੀ, ਛੋਟੀ ਕੋ ਗੱਲ ਸੀ, ਤਾਂ ਇਹ ਕਿੰਨੀ ਵੱਡੀ ਇਹ ਗੱਲ ਬਣ ਗਈ, ਕਿੰਨਾ ਵੱਡਾ ਵਿਘਨ ਪੈ ਗਿਆ, ਕਲੇਸ਼ ਪੈ ਗਿਆ। ਲੇਕਿਨ ਜੇ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਜੀ ਦੀ ਕਿਰਪਾ ਹੁੰਦੀ ਨਾ ਪਿਆਰਿਓ, ਵਿਘਨ ਆਉਂਦੇ ਹਨ ਲੇਕਿਨ ਐ ਆਏ ਤੇ ਐ ਨਿਕਲ ਵੀ ਜਾਂਦੇ। ਜਿਸ ਤਰ੍ਹਾਂ ਹਵਾ ਦਾ ਬੁੱਲਾ ਆਉਂਦਾ, ਹਵਾ ਦਾ ਥਪੇੜਾ ਆਉਂਦਾ, ਐ ਆਉਂਦਾ, ਇੱਕ ਵਾਰੀ ਬੰਦੇ ਨੂੰ ਹਿਲਾ ਦਿੰਦਾ, ਬੰਦਾ ਹਲ ਜਾਂਦਾ, ਜੇ ਕਾਇਮ ਦਾਇਮ ਹੈ ਬੰਦਾ, ਔਰ ਰੁਕ ਜਾਂਦਾ ਤੇ ਹਵਾ ਪਿਆਰਿਓ ਅੱਗੇ ਵਗ ਜਾਂਦੀ, ਨਿਕਲ ਜਾਂਦੀ, ਬੰਦਾ ਜਸ ਦਾ ਤਸ ਹੈ। ਵਿਘਨ ਆਉਂਦੇ ਹਨ, ਲੇਕਿਨ ਕੱਚਾ ਪਿੱਲਾ ਜਿਹੜਾ ਪਿਆਰਿਓ ਉਹ ਵਿਘਨਾਂ ਦੇ ਵਿੱਚ ਹੀ ਰੁੜ ਜਾਂਦਾ, ਉਹਦਾ ਜੀਵਨ ਬਰਬਾਦ ਹੋ ਜਾਂਦਾ।

ਕਲਾ ਵਾਲਾ ਬੰਦਾ ਵਿਘਨ ਉਹਦੇ ਉੱਤੇ ਵੀ ਆਉਂਦੇ ਕੀ ਗੁਰੂ ਮਹਾਰਾਜ ਦੇ ਉੱਤੇ ਵਿਘਨ ਨਹੀਂ ਆਏ ਸਾਧ ਸੰਗਤ ਦੀ ਕਦੇ ਵਿਚਾਰ ਕਰਨਾ ਕਰੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੁਨੀਆਂ ਦੇ ਵਿੱਚ ਸਭ ਤੋਂ ਵੱਡੇ ਵਿਘਨ ਜਿਹੜੇ ਜਿਨ੍ਹਾਂ ਦੀ ਲੋਕ ਚਰਚਾ ਕਰਦੇ ਕਿਹੜਾ ਵਿਘਨ ਗੁਰੂ ਮਹਾਰਾਜ ਜੀ ਦੇ ਉੱਤੇ ਨਹੀਂ ਆਇਆ ਵਿਚਾਰ ਕਰੋ ਪਿਆਰਿਓ ਕਿਹੜਾ ਵਿਘਨ ਸੀ ਹਰ ਤਰ੍ਹਾਂ ਦਾ ਵਿਘਨ ਜਿਹੜਾ ਹੈ ਮਹਾਰਾਜ ਜੀ ਦੇ ਉੱਤੇ ਆਇਆ ਸਤਿਗੁਰੂ ਮਹਾਰਾਜ ਜੀ ਨੇ ਇਹੀ ਵਚਨ ਕੀਤਾ ਨਾ ਸਾਜ਼ੋ ਨਾ ਬਾਜ਼ੋ ਨਾ ਫੌਜ਼ੋ ਨਾ ਫਰਸ਼ ਖੁਦਾਵੰਦ ਬਖਸ਼ਿੰਦਾ ਉਹ ਐਸ਼ ਅਰਸ਼ ਮੇਰੇ ਕੋਲ ਨਾ ਸਾਜ਼ ਬਾਸ ਸਭ ਖਤਮ ਹੈ ਲੇਕਿਨ ਵਾਹਿਗੁਰੂ ਜੀ ਦੀ ਕਿਰਪਾ ਮੈਂ ਅੱਜ ਵੀ ਐਸ਼ ਇਰਸ਼ਤਾਂ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਇਹ ਹੈ ਚੜ੍ਹਦੀ ਕਲਾ ਵਿਘਨ ਆਉਂਦੇ ਲੇਕਿਨ ਜਦੋਂ ਆਪਾਂ ਵਿਘਨ ਬਿਨਾਸਨ ਜਿਹੜਾ ਨਾਮ ਕੀ ਸ਼ਰਨ ਵਾਹਿਗੁਰੂ ਜੀ ਕੀ ਸ਼ਰਨ ਦੇ ਵਿੱਚ ਜਾਂਦੇ ਹਾਂ ਤੇ ਸਾਡੇ ਸਾਰੇ ਵਿਘਨ ਜਿਹੜੇ ਹਨ ਕੱਟੇ ਜਾਂਦੇ ਹਨ ਜੇ ਵਿਘਨਾਂ ਦਾ ਨਾਸ਼ ਕਰਨਾ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆ ਜਾਓ ਮਹਾਰਾਜ ਜੀ ਨੇ ਵਿਘਨਾਂ ਦਾ ਨਾਸ਼ ਕਰ ਦੇਣਾ ਇੰਨੀਆਂ ਕੋ ਬੇਨਤੀਆਂ ਅੱਜ ਆਪ ਸਾਰੀਆਂ ਸੰਗਤਾਂ ਨੇ ਪ੍ਰਵਾਨ ਕਰਨਾ ਮੈਂ ਇਹੀ ਬੇਨਤੀ ਕਰਾਂਗਾ ਭਾਈ ਕਿ ਇਹ ਰਸਾਲ ਕਥਾ ਜਿਹੜੀ ਹੈ ਇਤਿਹਾਸ ਦੀ ਕਥਾ ਬੜੀ ਸਰਲ ਜਦੋਂ ਸੁਣਦੇ ਪਿਆਰਿਓ ਆਨੰਦ ਆ ਜਾਂਦਾ ਇਤਿਹਾਸ ਦੇ ਨਾਲ ਪਤਾ ਹੁੰਦਾ ਸਾਡੇ ਗੁਰੂ ਸਾਹਿਬ ਜੀ ਦਾ ਇਤਿਹਾਸ ਹਰ ਸਾਖੀ ਹਰ ਕਥਾ ਹਰ ਅਧਿਆਇ ਦੇ ਵਿੱਚ ਨਵਾਂ ਪਿਆਰਿਓ ਕੋਈ ਗੁਣ ਪ੍ਰਾਪਤ ਹੁੰਦਾ ਹੈ ਇੱਕ ਚੇਟਕ ਜੀ ਲੱਗ ਜਾਂਦੀ ਹੈ ਇੱਕ ਪਿਆਰਿਓ ਇਸ ਤਰ੍ਹਾਂ ਦੀ ਦਿਨ ਚਰਿਆ ਬਣ ਜਾਂਦੀ ਹੈ ਐਵੇਂ ਆਪਾਂ ਫਾਲਤੂ ਦਾ ਕਈ ਬੰਦੇ ਉਹਨਾਂ ਨੂੰ ਪੁੱਛਦੇ ਉਹ ਕਹਿੰਦੇ ਜੀ ਮੈਂ ਇਹ ਕਰਦਾ ਉਹ ਕਰਦਾ ਮੇਰੀ ਦਿਨਚਰਿਆ ਪਿਆਰਿਓ ਚੰਗੀ ਦਿਨਚਰਿਆ ਬਣਾਓ ਤੁਹਾਡੀ ਦਿਨਚਰਿਆ ਵਿੱਚ ਇਹ ਹੋਣਾ ਚਾਹੀਦਾ ਮੈਂ ਗੁਰੂ ਘਰ ਰੋਜ਼ ਜਾਂਦਾ ਪਿਆ ਰੋਜ਼ ਮੈਂ ਪਾਠ ਕਰਦਾ ਇਹ ਮੇਰਾ ਟਾਈਮ ਟੇਬਲ ਹੈ ਰੋਜ਼ ਮੈਂ ਕੀਰਤਨ ਸਰਵਣ ਕਰਦਾ ਕਥਾ ਸਰਵਣ ਕਰਦਾ ਇਹਨੂੰ ਆਪਣੀ ਦਿਨਚਰਿਆ ਦਾ ਹਿੱਸਾ ਬਣਾਓ ਸੱਚ ਜਾਣੋ ਇਹਨੂੰ ਬਣਾਓਗੇ ਤੁਹਾਡੀ ਦਿਨਚਰਿਆ ਨੂੰ ਬਦਲ ਕੇ ਰੱਖ ਦੇਵੇਗਾ ਇਹੀ ਬੇਨਤੀ ਹੈ ਸਾਰੇ ਗੁਰਮੁਖ ਪਿਆਰਿਆਂ ਨੂੰ ਜਿਹੜੇ ਜੁੜੇ ਦੂਜਿਆਂ ਨੂੰ ਵੀ ਬੇਨਤੀ ਕਰੋ ਕਿ ਭਾਈ ਕਥਾ ਜਿਹੜੀ ਹੈ ਰੋਜ਼ ਇਤਿਹਾਸ ਦੀ ਆਪ ਜੀ ਸਰਵਣ ਕਰੋਗੇ ਇੰਨਾ ਰਸ ਮਹਾਰਾਜ ਜੀ ਦੇ ਜੀਵਨ ਤੋਂ ਆਪ ਜੀ ਪਰਚਿਤ ਹੋ ਕੇ ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ ਉਹ ਮਾਫ਼ੀ ਬਖਸ਼ਣੀਆਂ ਅੱਗੇ ਤੋਂ ਸੁਮਤ ਆਓ ਸਾਰੇ ਗੱਜ ਵੱਜ ਕਰਕੇ

ਸਤ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ ਉਹ ਮਾਫ਼ੀ ਬਖਸ਼ਣੀਆਂ ਅੱਗੇ ਤੋਂ ਸਮਤਾਈਆਂ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਦੀਆਂ ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ

ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਭਾਵਨ ਅਸਥਾਨ ਸਤਖੰਡ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਆਪ ਜੀ ਕਿਰਪਾ ਬਾਣੀ ਦਾ ਸਤਿਕਾਰ ਕਰਦੇ ਹੋਏ ਬੇਅੰਤ ਗੁਰਮੁਖਾ ਪਿਆਰਿਆਂ ਨੂੰ ਸ਼ਬਦ ਵਿੱਚ ਮਾਇਆ ਹਾਜ਼ਰ ਹੋਈਏ ਸੱਚੇ ਪਾਤਸ਼ਾਹ ਨਾਮ ਮਾਨਸ ਕੇ ਦਾਨ ਦੀ ਬਖਸ਼ਿਸ਼ ਕਰਨੀ ਗੁਰਸਿੱਖੀ ਜੋੜ ਮੁੱਖ ਚੁਣਾਂ ਦੀ ਆਰੋਗਤਾ ਸਮੂਹ ਸੰਤਾਂ ਦੀਆਂ ਮਨੋਕਾਮਨਾਏ ਪੂਰਨ ਕਰਨੇ ਨਾਮ ਮਾਣੀ ਨਾਲ ਪਿਆਰ ਚੁਣਾ ਦਰਿਦਰ ਪ੍ਰਵਾਨ ਕਰਨੀ ਯਾਤਰਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੈ ਸਭ ਕੋਏ, ਕੇ ਵੱਡਾ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨ ਜਾਣੈ ਤੇਰਾ ਕੀਤਾ, ਕੇ ਵਡਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਦ ਵਿਣ ਸਿੱਧੀ ਕਿਨੈ ਨ ਪਾਈਆ, ਕਰਮ ਮਿਲੈ ਨਾਹੀ ਠਾਕਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ ਤਸੈ ਕਿਆ ਚਾਰਾ, ਨਾਨਕ

ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁਖੈ ਖਾਏ ਚਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੈ ਨ ਚੁਕੈ ਭੋਗ। ਗੁਣ ਇਹੋ

ਦਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧਰਗ ਜੀਵੈ ਧਰਗ ਜੀਵਾਸ ਜਿਨ ਹਰ ਜਿਨ ਸਤਿਗੁਰ ਸੰਗਤ ਪਾਈ ਤਿਨ ਧੁਰਮ

ਉਪਰਿਆ ਸੈਲ ਪੱਥਰ ਮਹਿ ਜੰਤ ਉਪਾਈ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨ ਪਿਤਾ ਲੋਕ ਸੁਤ ਬੰਤਾ ਕੋਏ ਨ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੇ ਸੈਕੂ ਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ, ਸਭ ਧਿਆਵਹੇ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ, ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ, ਤੂੰ ਖੜ ਖੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਛੋ ਜਵਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਾ ਗੁਣ ਆਖ ਵਖਾਣਾ, ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਤੁਧ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਖ ਅਨੇਕ ਅਨੰਤਾ, ਤੇਰੀ ਅਨਖ ਕਰੈ ਹਰ ਪੂਜਾ ਜੀ ਤਪ ਤਾਪਹਿ ਜਪਹਿ ਬੇਅੰਤਾ, ਤੇਰੇ ਅਨੇਕ ਪੜੈ ਬਹੁ ਸਿਮ੍ਰਤ ਸਾਸਤ ਜੀ ਕਰ ਕ੍ਰਿਆ ਖਟ ਕਰਮ ਕਰਨਤਾ। ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡਿਆਵਰ ਨਾ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਹਿ ਚਲ ਕਰਤਾ ਸੋਈ, ਤੁਧ ਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੈ ਸੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ, ਤੂੰ ਕਰਤਾ ਸਚਿਆਰ ਮੈਂਡਾ ਸਾਈ, ਜੋ ਤਉ ਭਾਵੈ ਸੋਈ ਥੀਸੀ, ਜੋ ਤੂੰ ਦਹੇ ਸੋਈ ਹਾਂ ਪਾਈ ਰਾਵ, ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਧਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿੰਦੁ ਜਾ ਅਵਰ ਨਾ ਕੋਏ, ਤੂੰ ਕਰ ਵੇਖਹਿ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਥਿਤ ਸਰਵਰਡੈ ਭੈਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ, ਪੰਕ ਜਮੋ ਹੋ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ, ਮਨ ਏਕ ਨ ਚੇਤ ਸਮੂੜ, ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ, ਨਾ ਹਾਂ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾਨਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਥੈ ਨਕਾਮ, ਮਲ ਸਾਧ ਸੰਗਤ ਭਜ ਕੇਵਲ ਨਾਮ,
शर्म जाम लाग भाव जल तरन कै जन्म व्यर्था जात रंग माया कह रहा।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ, ਬਹੁਰ ਅਸਰ ਕਾ ਕਾਟ ਸਮਾਥਾ, ਸ੍ਰੀ ਅਸਕੇਤ ਜਗਤ ਕੇ ਨਾਥਾ, ਦੁਤੀ ਬਾਨ ਸੌ ਦਵਰ ਕਰ, ਕਾਠ ਦੇਵ ਅਸ ਦੁਜ ਨਰ ਨਾਹਰ, ਪੁਨਰਾ ਛਸਕਾ ਕਾਟਾ ਸੀਸਾ, ਸ੍ਰੀ ਅਸਕੇਤ ਜਗਤ ਕੇ ਈਸਾ, ਪੋਪਨ ਬ੍ਰਿਸ਼ਟ ਗਗਨ ਤੇ ਭਈ, ਸਭੈਨ ਆਨ ਵਧਾਈ ਦਈ, ਧਨ ਧਨ ਲੋਗਨ ਕੇ ਰਾਜਾ, ਦੁਸ਼ਟਨ ਦਾਹ ਗਰੀਬ ਨਿਵਾਜਾ, ਅਖਲ ਭਵਨ ਕੇ ਸਿਰਜਨ ਹਾਰੇ, ਦਾਸ ਜਾਨ ਮੋਹਿ ਲਿਓ ਉਬਾਰੇ, ਕਬਿਉ ਬਾਛ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹੇ ਹਮਾਰਾ, ਅਪਨਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਘਾਵੋ, ਆਪ ਹਾਥ ਦੈ ਮੋਹੇ ਬਚਾਵੋ, ਸੁਖੀ ਬਸੈ ਮੋਰੋ ਪਰਵਾਰਾ, ਸੇਵਕ ਸਿੱਖ ਸਭੈ ਕਰ ਤਾਰਾ, ਮੋਰ ਇੱਛਾ ਨਿਜ ਕਰ ਦੈ ਕਰੀਐ, ਸਭੈ ਰਨ ਕਉ ਆਜ ਸੰਘਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੈ ਛਾੜ ਕੋਈ ਅਵਰ ਨਾ ਧਿਆਉ, ਜੋ ਬਰ ਚਾਉਂ ਸੁ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਸਤਰ ਹਮਾਰੇ ਮਾਰੀਐ, ਆਪ ਹਾਥ ਦੈ ਮੁਝੈ ਉਬਰੀਐ, ਮਰਨ ਕਾਲ ਕਾ ਤ੍ਰਾਸ ਨਵਰੀਐ, ਊ ਜੋ ਸਦਾ ਹਮਾਰੇ ਪੱਛਾ, ਸ਼੍ਰੀ ਅਸ ਦੁਜ ਜੂੰ ਕਰੀਅਹੁ ਰੱਛਾ, ਰਾਖ ਲਿਹੋ ਮੋਹਿ ਰਾਖਨ ਹਾਰੇ, ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮਹੋ ਪੁਰੀ ਚਤਰ ਦਸਕੰਤਾ, ਕਾਲ ਪਾਏ ਬ੍ਰਹਮਾ ਪਪਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਗਾਸਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜੱਛਨ ਉਪਜਾਇਓ, ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝੀਓ ਹਮਾਰਾ, ਨਮਸਕਾਰ ਤਸਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸਿਵਕਣ ਕੋ ਸਿਵ ਗੁਣ ਸੁਖ ਦੀਓ, ਸਤਰਣ ਕੋ ਪਲ ਮੋਹ ਬਦ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ, ਚੀਟੀ ਤੇ ਕੁੰਚਰ ਯਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਾ ਬੁਧ ਕਰਖ ਕਰਾ ਕਰ ਤਾਰਾ, ਪ੍ਰਜਾ ਧਰਤ ਤਬ ਦੇਹੇ ਅਪਾਰਾ, ਜਬ ਆ ਕਰਖ ਕਰਤ ਹੋਂ ਕਬ ਹੋਂ, ਤੁਮ ਮੈਂ ਮਿਲਤ ਦੇ ਧਰ ਸਭ ਹੋਂ, ਜੇਤੇ ਬਦਨ ਸ੍ਰਿਸ਼ਟ ਸਭ ਧਾਰੇ, ਆਪ ਆਪਨੀ ਬੂਝ ਉਚਾਰੇ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰ ਆਲਮ, ਨਿਰੰਕਾਰ ਨਿਰਭਕਾਰ ਨਿਰਲੰਭ, ਆਦ ਅਨੀਲ ਅਨਾਦ ਅਸੰਭ, ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ, ਤਾਕੋ ਕਰ ਪਾਹਨ ਅਨਮਾਨਤ, ਮਹਾ ਮੂੜ ਕਛ ਭੇਦ ਨਾ ਜਾਣਤ, ਮਹਾਦੇਵ ਕਉ ਕਹਿਤ ਸਦਾ ਸਿਵ, ਨਿਰੰਕਾਰ ਕਾ ਛੀਨਤ ਨਹਿ ਭਿਵ, ਆਪ ਆਪਨੀ ਬੁਧ ਹੈ ਜੇਤੀ, ਬਰੰਤ ਭਿੰਨ ਭਿੰਨ ਤੁਹਿ ਤੇਤੀ, ਤੁਮਰਾ ਲਖਾਨ ਜਾਏ ਪਸਾਰਾ, ਕਹਿ ਬਿਦ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਕ ਭਯੋ ਰਾਵ ਕਹੀ ਭੂਪਾ, ਅੰਡਜ ਜੇਰਜ ਸੇਤਜ ਕੀਨੀ, ਉਤਬੁਜ ਖਾਨ ਬਹੁਰ ਰਚ ਦੀਨੀ, ਕਾਹੂ ਫੂਲ ਰਾਜਾ ਹੋਏ ਬੈਠਾ, ਕਾਹੂ ਸਿਮਟ ਭਯੋ ਸੰਕਰ ਕੈਠਾ,
सगरी सृष्ट दिखाए अचंभव आजुगाद स्वरूप स्वयंभव अब रक्षा मेरी तुम करो सिख उबार असिख संघरो दुष्ट जिते उठवत तुत पाता सकल मलेच करो रण घाता जे अस धुजता शरणी परे तिनके दुष्ट दुख तुहे मरे पुरख जवन पग परे तिहारे तिनके तुम संकट सब टारे जो कल को एक बार धिए हैं ताके काल निकट नह है रक्षा होए ताही सब काला दुष्ट अरिष्ट टरै तत्काला कृपा दृष्टन जाए निहर हो ताके ताप तनक मह हर हो रिद्ध सिद्ध घर मो सब हुई दुष्ट छा छै सकै न कोई एक

ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ, ਕਿਰਪਾ ਅਪਾਰ ਆਪ ਹਾਥ ਦੈ ਰਾਖ, ਮੋਹੇ ਮਨ ਕਰਮ ਬਚਨ ਵਿਚਾਰ ਚੌਪਈ। ਮੈਂ ਨਾਗਨੇ ਸਹਿ ਪ੍ਰਥਮ ਮਨਾਉ, ਕਿਸ਼ਨ ਬਿਸ਼ਨ ਕਬਹੂ ਨਹਿ ਧਿਆਉ। ਕਾਨ ਸੁਨੈ ਪਹਿਚਾਨ, ਨਤਿਨ ਸੋ ਲਿਵਲਾ ਕੀ ਮੋਰੀ ਪਗ ਇਨਸੋ। ਮਹਾਕਾਲ ਰਖਵਾਰ ਹਮਾਰੋ, ਮਹਾਲੋ ਮੈਂ ਕਿੰਕਰ ਥਾਰੋ। ਆਪਣਾ ਜਾਨ ਕਰੋ ਰਖਵਾਰ, ਬਾਂਹ ਗਏ ਕੀ ਲਾਜ ਵਿਚਾਰ। ਆਪਣਾ ਜਾਨ ਮੁਝੈ ਪ੍ਰਤਪਰੀਐ, ਚੁਨ ਚੁਨ ਸਤਰ ਹਮਾਰੇ ਮਰੀਐ। ਦੇ

ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ ਜੋ ਨਿਜ ਪ੍ਰਮੋ ਸੋ ਕਹਿ ਹਾਂ ਜਗ ਮਾਹੇ। ਜੋ ਤਹ ਪ੍ਰਭ ਕੋ ਧਿਆਈ ਹੈ ਅੰਤ ਸੁਰਗ ਕੋ ਜਾਹਿ ਦੋਹਰਾ। ਹਰ ਹਰ ਜਿੰਦੁਈ ਏਕ ਹੈ ਬਿਚਾਰ ਕਿਛ ਨਾਹੇ। ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਖੈ ਸਮਾਹਿ ਦੋਹਰਾ। ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗਿ ਆਏ। ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਨਾ ਕਬ ਬਾਚ ਦੋਹਰਾ। ਠਾਡ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ। ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ ਦੋਹਰਾ। ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਧਿਆ ਹੈ ਸੰਤ। ਅੰਤ ਲਹਿੰਗੇ ਮੁਕਤ ਫਲ ਪਾਵਹਿੰਗੇ ਭਗਵੰਤ ਦੋਹਰਾ। ਤਿਨ ਬੇਦੀਨ ਕੀ ਕੁਲ ਬਿਖੈ ਪ੍ਰਗਟੇ ਨਾਨਕ ਰਾਏ। ਸਭ ਸਿੱਖਨ ਕੋ ਸੁਖ ਦੇ ਜਹ ਤਹ ਭਏ ਸਹਾਇ ਦੋਹਰਾ। ਠੀਕਰ ਫੋਰ ਦਿਲੀ ਸੁਸਿਰ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਈਆ ਛਤਰੀ ਕੋ ਪੂਤ ਹਾਂ, ਬਾਮਨ ਕੋ ਨਹ ਕੈਤਪ ਆਵਤ ਹੈ, ਜੂੰ ਕਰੋ ਅਰ ਔਰ ਜੰਝਾਰ, ਜਿਤੋ ਗ੍ਰਹਿ ਕੋ ਤੋਹਿ ਤਿਆਗ ਕਹਾਂ ਚਿਤ, ਤਾਂ ਮੈਂ ਧਰੋ ਅਵਰੀਜ ਕੇ ਦੇਹੋ ਵਹਿ, ਹਮ ਕਉ ਜਾਹੁ ਬਿਨਤੀ ਕਰ ਜੋਰ ਕਰੋ, ਜਬ ਆਓ ਕਿ ਔਧ ਨਿਦਾਨ ਬਣੈ, ਅਤ ਹੀਰਨ ਮੈਂ ਤਬ ਜੂਝ ਮਰੋਂ ਦੋਹਰਾ। ਦਸਮ ਕਥਾ ਭਾਗਵਤ ਕੀ ਭਾਖਾ ਕਰੀ ਬਨਾਏ, ਅਵਰ ਬਾਸ ਨਾਹੇ ਪ੍ਰਭ ਧਰਮ ਜੁਧ ਕੇ ਚਾਏ ਸਵਈਆ। ਧਨ ਜੀਉ ਤਹਿ ਕੋ ਜਗ ਮੈਂ, ਮੁਖ ਤੇ ਹਰ ਛਿਤ ਮੈਂ ਜੁਧ ਬਿਚਾਰੈ ਦੇਹ।

ਦੀਪਕ ਜਿਉਂ ਜਿਆਰੈ ਗਿਆਨ ਹੈ ਕੀ ਬੜਨੀ ਮਨੋ ਹੱਥ ਲੈ ਕਾਤਰ ਤਾਕ ਤੁਆਰ ਬੁਹਾਰੇ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਗਤ ਨੇਤ ਸੁਰਗ ਬਾਸ ਰਗਬਰ ਕਰ ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਨੈ ਅਰ ਗਾਵੈ ਦੁਖ ਪਾਪ ਤਹਿ ਨਿਕਟ ਨ ਆਵੈ ਬਿਸ਼ਨ ਭਗਤ ਕੀਏ ਫਲ ਹੋਈ ਆਦਿ ਬਿਆਹ ਛੁਐ ਸਕੈ ਨ ਕੋਈ ਸਮ ਸਤਰੈ ਸੈਸ ਪਚਾਵਨ ਹਾੜ ਵਧੀ ਪ੍ਰਥਮ ਸੁਖ ਦਾਵਨ ਤਉ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲੌਲ ਹੋ ਸੁਧਾਰਾ ਦੋਹਰਾ ਨੇਤ੍ਰ ਤੁਮ ਕੇ ਚਰਨ ਤਰ ਸਤ ਦ੍ਰਉ ਤੀਰ ਤਰੰਗ ਸ਼੍ਰੀ ਭਗਵਤ

ਨਾ ਮਾਨਿਓ। ਸਿਮ੍ਰਿਤ ਸ਼ਾਸਤਰ ਵਿਦ ਸਭੈ ਬਹੁ ਵਿਦ ਕਹਿ ਹਮ ਏਕ ਨਾ ਜਾਣਿਓ। ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ।

ਵਾਹਿਗੁਰੂ ਜੀ ਕੀ ਫਤਿਹ। ਮੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੁਆਧਾਰੋ। ਜੇ ਕੋ ਖਾਵੈ ਜੇ ਕੋ ਵੁੰਚੈ, ਤਿਸ ਕਾ ਹੋਇ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਔਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀਤੋਈ। ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ। ਤਰਸ ਪਇਆ ਮਹਿ ਰਾਮਤ ਹੋਈ, ਸਤਿਗੁਰ ਸੱਜ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ ਉਥੈ ਤੇਰੀ ਰੱਖ, ਅਗਨੀ ਉਧਰ ਮਾਹੇ, ਸੁਣ ਕੈ ਜਮ ਕੀ ਦੂਤ ਨਾਹੇ, ਤੇਰਾ ਛੱਡ ਜਾਹੇ, ਭਾਉ ਜਲ ਬਿਖਮ ਅਸਗਾਹ।

ਵੇਖਣਾ ਸਰਵਣੀ ਸੁਣਨਾ ਗੁਰ ਨਾਲ ਸਤਿਗੁਰ ਸੇਤੀ ਰੱਤਿਆ ਦਰਗਹ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ ਜਗ ਮੈਂ ਉੱਤਮ ਕਾਢੀਐ ਵਿਰਲੇ ਕੇਈ ਕੇ ਮਹੱਲਾ ਪੰਜਵਾਂ ਰੱਖੇ ਰੱਖਣ ਹਾਰ ਆਪ ਉਬਾਰਿਅਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ ਹੋਆ ਆਪ ਦਇਆਲ ਮਨੁ ਨਾਮ ਵਿਸਾਰਿਅਨ।

ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨਾਉ ਸਿਮਰਾਓ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆ ਵੇਧਾਏ, ਸਤਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਜੀ ਪਿਤਾ ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਾਗਤੀ ਜੋ ਜ਼ਾਹਰਾ ਜੋ ਰਾਜਰਾ ਜੋ ਸਰਬ ਕਲਾ ਭਰਪੂਰ, ਸਭ ਥਾਈ ਹੋਏ ਸਹਾਇ। ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ ਚਾਲੀ ਮੁਕਤਿਓ ਸਰਬ ਸ਼ਹੀਦੋ ਮਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ। ਸਲੋਕ ਮਹੱਲਾ ਦੂਜਾ, ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ, ਤਿਸੈ ਅੱਗੇ ਨਾਨਕਾ ਖਲੈ ਕੀਚੇ ਅਰਦਾਸ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ, ਸਰਬ ਸਮੁ ਖਾਲਸੇ ਜੀ ਕੀ ਅਰਦਾਸ, ਸ਼੍ਰੀ ਵਾਹਿਗੁਰੂ ਜੀ ਕੇ ਪਾਸ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਬਿਰਧ ਕੀ ਪੈਜ ਰਹੇ ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕਾ ਮਨ ਨੀਵਾ, ਮਤ ਉੱਚੀ ਮਤ ਪਤ ਕਾ ਰਾਖਾ, ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਗ ਫਤਿਹ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ, ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ। ਖਾਲਸੇ ਜੀ ਕੋ ਨਾਮ ਦਾਨ, ਸਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ ਰਹਿਤ ਰਿਛਾ ਦਾਨ, ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮੇਲੇ ਬੋਲੋ ਜੀ। ਸ਼੍ਰੀ ਅਕਾਲ ਤਖ਼ਤ ਸਾਹਿਬ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮਸਰ ਜੀ, ਕੌਲਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖਡੂਰ ਜੀ, ਗੁਰੂ ਕੀ ਬਾਉਲੀ, ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ, ਦਰਸ਼ਨ ਦਾਰ ਮੇਲੇ ਬੋਲੋ ਜੀ। ਹਮ ਜੀ ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਦੇਹਰੇ ਜੀ, ਤਖ਼ਤ ਕੇਸਗੜ੍ਹ ਸਾਹਿਬ, ਅਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧਮਤਾਨ ਜੀ, ਮੁਕਤਸਰ ਜੀ, ਪਾਉਂਟੇ ਜੀ, ਤਖ਼ਤ ਪਟਨਾ ਸਾਹਿਬ, ਹਰਿਮੰਦਰ ਦਿੱਲੀ, ਮੈਂ ਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ। ਭਗਾਉਣ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣਮੋਚਨ ਜੀ, ਨਾਨਕ ਮੱਤੇ ਜੀ, ਤਿਲਗੰਜੀ ਜੀ, ਨਾਨਕ ਜੀਰਾ ਜੀ, ਸ਼ਿਕਾਰਘਾਟ ਜੀ, ਹੀਰਾਘਾਟ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਸ਼੍ਰੀ ਗੰਗਾ ਜੀ, ਗੋਦਾਵਰੀ ਜੀ ਕੇ ਇਸ਼ਨਾਨ, ਦਰਸ਼ਨ ਦਾਰ ਮੇਲੇ ਬੋਲੋ ਜੀ। ਸਰਬ ਸਮੁ ਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾਂ ਸੰਜੁਗਤ, ਤਖ਼ਤ ਸੱਚ ਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ, ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ, ਬੋਲੋ ਜੀ, ਬੋਲੋ ਬੋਲੋ ਜੀ, ਸ਼੍ਰੀ ਵਾਹਿਗੁਰੂ ਜੀ ਜੀ। ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਕੇ ਅਜ਼ੁਰ ਅੰਮ੍ਰਿਤਮਈ ਸ਼ਬਦ ਬਾਣੀ, ਕੀਰਤਨ ਚੌਕੀ ਸੋਧਰ ਰਹਿਰਾਸ ਸਾਹਿਬ ਜੀ ਕੀ ਅਰਦਾਸ, ਅਖਰ ਵਾਧਾ ਘਾਟਾ ਭੂਲ ਚੁੱਕ ਮਾਫ਼ ਕਰਨਾ ਬਾਣੀ, ਸੱਚ ਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇ ਬੰਦ ਹੋਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੀ ਸਰਬਤ ਕਾਬਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: కృపాన్ కలిగిదర్ స్వామి దాని శ్రీకు కాపించింది మా
1: బోలే.